ਧੰਨੇਵਾਲ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਓ, ਆਪ ਜੀ ਦੇ ਭਾਵਨਾ ਸਥਾਨ ਸਤਖੰਡ ਦਰਬਾਰ ਦੀਆਂ ਗ੍ਰੀ ਭਰਦੇ ਹੋਏ, ਆਪ ਜੀ ਕਿਰਪਾ ਬਾਣੀ ਦਾ ਸਤਿਕਾਰ ਕਰਦੇ ਹੋਏ, ਬੇਅੰਤ ਗੁਰਮੁਖਾ ਪਿਆਰਿਆਂ ਸ਼ਬਦ ਦੇ ਮਾਇਆ ਹਾਜ਼ਰ ਹੋਈਏ ਸੱਚੇ ਪਾਤਸ਼ਾਹ, ਨਾਮ ਦਾਨ ਸਿੱਖੇ ਦਾਨ ਦੀ ਬਖਸ਼ਿਸ਼ ਕਰਨੀ, ਗੁਰਸਿੱਖੀ ਜਨ ਬਖਸ਼ੋ ਨਾਮ ਦੀ ਆਰੋਗਤਾ, ਸਮੂਹ ਸੰਗਤਾਂ ਦੀਆਂ ਮਨੋਕਾਮਨਾ ਪੂਰਨ ਕਰਨੇ, ਨਾਮ ਬਾਣੀ ਨਾਲ ਪਿਆਰ ਸੁਨਾ ਦਰਿਦਰ ਪ੍ਰਵਾਨ ਕਰਨੀ, ਯਾਤਰਾ ਸਫਲੀ ਕਰਨੀ।

ਤਾਜੀਆਂ ਨਿਵਾਜੀਆਂ ਸੰਗਤਾਂ ਨੂੰ ਬਖਸ਼ ਕੇ ਨਿਹਾਲ ਕਰਨਾ ਕਾਰਜ ਰਸ ਕਰਨੇ ਯਾਤਰਾ ਸਫਲੀ ਕਰਨੀ।

Oh, gee, abiding.

ਜਸ ਕਰਨ ਸਿੰਘ ਪੂਰਾ ਜੂਹੀ ਨਿਯਾਮਤਕਾਰ ਵੱਲੋਂ ਕੁਲਵੰਤ ਸਿੰਘ ਜੀ 11 ਸਾਰ ਰੁਪਏ ਆਦਰ ਕਰਦੇ, ਵਿਦੇਸ਼ ਵਿੱਚ ਕਾਮਯਾਬੀ ਮਿਲਣ ਲਈ ਬੇਨਤੀ ਕਰਦੇ। ਅੰਗ ਸੰਸਾਇਓ ਨਾ ਜਨਮ ਦਿਨ ਦੇ ਖੁਸ਼ੀਆਂ ਵਜਾਓ ਅਤੇ ਸੋਹਣੇ ਸੰਜੋਗਾਂ ਲਈ ਕਾਕੀ ਮਨ

ਤੀਰਕ ਆਯ ਬਖਸ਼ਣੀ ਸਵਰਗਵਾਸੀ ਕੇਸਰ ਸਿੰਘ ਰਤਨ ਸਿੰਘ ਜੀ ਲਾਂਗਰੀ ਪਰਿਵਾਰ ਵੱਲੋਂ ਮਾਇਆ ਆਦਰ ਹੋਈ ਸਵਰਗਵਾਸੀ ਜਵਾਲਾਬਾਈ ਖੇਮ ਸਿੰਘ ਜੀ ਪੁਜਾਰੀ ਸਵਰਗਵਾਸੀ ਕੇਵਲਕਾਰ ਰਤਨ ਸਿੰਘ ਜੀ ਲਾਂਗਰੀ ਪਰਿਵਾਰਾਂ ਵੱਲੋਂ ਮਾਇਆ ਆਦਰ ਹੋਈ ਵਿਛੜੀ ਹੋਈ ਆਤਮਾਵਾਂ ਨੂੰ ਆਪ ਜੀ ਦੇ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਣਾ ਰੋਹਿਤ ਪਰਿਵਾਰ ਜਨਮ ਦਿਨ ਦੇ ਖੁਸ਼ੀਆਂ ਵਜੋਂ ਵੱਲੋਂ ਸਰਦਾਰ ਲਖਨ ਸਿੰਘ ਜੀ ਲਾਂਗਰੀ 200 ਰੁਪਏ ਆਦਰ ਕਰਦੇ ਦੀਰਘ ਆਯੂ ਦੇ ਰੋਗਤਾ ਬਖਸ਼ਣੀ ਬਜ਼ੁਰਗਾਂ ਦੇ ਯਾਦ ਵਿੱਚ ਪਰਿਵਾਰ ਵੱਲੋਂ ਮਾਇਆ ਆਦਰ ਹੋਈ ਸਵਰਗਵਾਸੀ ਪਰਮਜੀਤ ਕੌਰ ਸਵਰਗਵਾਸੀ ਕਸ਼ਮੀਰ ਕੌਰ ਸਵਰਗਵਾਸੀ ਮੱਖਣ ਸਿੰਘ ਜੀ

ਸੰਤੀ ਚੜ੍ਹਦੀ ਕਲਾ ਬਖਸ਼ਣੀ ਮਨਬੀਰ ਸਿੰਘ ਹਰਮਨ ਪ੍ਰੀਤ ਕਾਰ ਕਾਕੀ ਮਿਹਰ ਕਾਰ ਦੀ ਪਰਿਵਾਰ ਵੱਲੋਂ ਮਾਇਆ ਆਦਰ ਹੋਈ। ਬਲਦੇਵ ਸਿੰਘ ਹਰਪ੍ਰੀਤ ਸਿੰਘ ਜੀ ਅੰਮ੍ਰਿਤਪਾਲ ਸਿੰਘ ਨਵਨੀਤ ਕੌਰ ਸਵਰਗਵਾਸੀ ਅੰਮ੍ਰਿਤਕਾਰ ਚਰਨ ਸਿੰਘ ਜੀ ਰੋੜਗੀ ਸਵਰਗਵਾਸੀ ਚਰਨ ਸਿੰਘ ਜੀ ਰੋੜਗੀ ਪਰਿਵਾਰ ਵੱਲੋਂ ਮਾਇਆ ਆਦਰ ਹੋਈ। ਸਵਰਗਵਾਸੀ ਮਾਤਾ ਬੰਡੋਬਾਈ ਹਰੀ ਸਿੰਘ ਜੀ ਭੰਡਾਰੀ ਪਰਿਵਾਰ ਵੱਲੋਂ ਮਾਇਆ ਆਦਰ ਹੋਈ। ਸਵਰਗਵਾਸੀ ਮਾਤਾ ਮੀਨਾ ਕੌਰ ਦੌਲਤ ਸਿੰਘ ਜੀ ਭੰਡਾਰੀ ਸਵਰਗਵਾਸੀ ਸ਼ਾਂਤਾ ਕੌਰ ਧਿਆਨ ਸਿੰਘ ਜੀ ਸਵਰਗਵਾਸੀ ਤੁਲਸਾਬਾਈ ਜੋਗਿੰਦਰ ਸਿੰਘ ਜੀ ਸਵਰਗਵਾਸੀ ਤਾਰਾਬਾਈ ਈਸ਼ਵਰ ਸਿੰਘ ਜੀ ਲਾਂਗਰੀ ਪਰਿਵਾਰ ਵੱਲੋਂ ਮਾਇਆ ਆਦਰ ਹੋਈ। ਵਿਛੜੀ ਹੋਈ ਆਤਮਾਵਾਂ ਨੂੰ ਆਪ ਜੀ ਦੇ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਣਾ। ਪਿੱਛੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ। ਜਨਮ ਦਿਨ ਦੇ ਖੁਸ਼ੀਆਂ ਵਜਾਓ ਕਰਨਜੋਤ ਸਿੰਘ ਜੀ ਲੰਗਰਾਂ ਲਈ ਬੇਨਤ ਮਾਇਆ ਆਦਰ ਕਰਦੇ। ਦੀਰਘ ਆਯੂ ਦੇ ਰੋਗਤਾ ਬਖਸ਼ਣੀ। ਸਤਪਾਲ ਸਿੰਘ ਜੀ 500 ਰੁਪਏ ਆਦਰ ਕਰਦੇ। ਚੜ੍ਹਦੀ ਕਲਾ ਬਖਸ਼ਣੀ ਕਾਰਜ ਰਾਸ ਕਰਨੇ। ਬੇਅੰਤ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਸ ਸਮਾਂ ਤੱਕ ਸੋਹਣੇ ਸੋਹਣੇ ਰੁਮਾਲੇ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਆਪ ਜੀ ਨੂੰ ਅੰਗੀਕਾਰ ਹੋਣ ਸੇਵਕਾਂ ਦੇ ਲੋਕ ਪਰਲੋਕ ਦੇ ਪੜਦੇ ਕੱਜਦੇ ਅੰਗ ਸੰਸਾਈ ਹੋਣ ਜੀ ਗੁਰੂ ਗਰੀਬ ਨਿਵਾਦ ਜਿਨ੍ਹਾਂ ਜਿਨ੍ਹਾਂ ਹੱਥਾਂ ਤੋਂ ਇਹ ਮਾਇਆ ਚਲੀ ਆ ਰਹੀ ਆਏ।

ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਕੀਰਤਨ ਦਾ ਸਤਿਕਾਰ ਕਰਦਾ ਹਾਂ। ਗੁਰੂ ਰੂਪ ਸਾਧ ਸੰਗਤ ਜੀ ਵੱਲੋਂ ਕੀਰਤਨ ਸ਼ਬਦ ਹੇਠ ਬੇਅੰਤ ਮਾਇਆ ਹਾਜ਼ਰ ਹੋਈ ਹੈ। ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਦੀਆਂ ਗੁਰੂ ਰੂਪ ਸਾਧ ਸੰਗਤ ਜੀ ਦੀਆਂ ਆਸਾ ਮਨਸਾ ਸੰਪੂਰਨ ਕਰਨ ਦੀਆਂ, ਯਾਤਰਾ ਸਫਲੀ ਕਰਨ ਦੀ, ਹਰ ਮੈਦਾਨ ਫਤਿਹ ਰੱਖਣਾ, ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ। ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ, ਮੁਖਿਓ ਜਲ ਸਦਾ ਸੁਖੀ, ਨਾਨਕ ਸਿਮਰਤੇ ਰਾਮ ਕਲੀ ਮਹਲਾ ਦੀ ਜਾਣਾ ਦੇ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ।

ਸਕਤ ਕਾਲ ਨਾਨਕ ਦੇ ਮਕੂੰਜ ਲੈ ਕੇ ਦੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ

ਪੰਡ ਪਿਆਰਿਓ ਚਾਲੀ ਮਕਤਿਓ ਸਰਬਾਤਰ ਸ਼ਹੀਦੋ ਮਰੀਦੋ ਸੱਚਿਆਰਿਓ ਪਿਆਰਿਓ ਸਾਹਿਬ ਥਾਈ ਹੋਏ ਸਹਾਇ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਧਰਮ ਹਿਤ ਸੀਸ ਦਿੱਤੇ ਸਿੱਖੀ ਸਦਕ ਨੇ ਆ ਰਿਹਾ ਤਿਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਸਾਵੇ ਬੁਲਾਰੇ ਸਲੋਕ ਅੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸਾ ਅੱਗੇ ਨਾਨਕਾ ਖਲਾ ਕੀ ਚਾਰ ਦਾਸ ਸਰਬਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਦੀ ਸਾਹਿਬ ਤਾਂ ਤਾਰ ਛਾ ਰਿਆਤ ਬਿਰਧ ਕੀ ਪੈਦ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸੇ ਜੀ ਦੇ ਬੋਲ ਵਾਲੇ ਬੋਲਾ ਰੇ

ਚੇਤ ਆਵੇ, ਚੇਤ ਆਵਨ ਕਾ ਸਦਕਾ ਸਰਬ ਸੁਖ ਆਵੇ। ਖਾਲਸੇ ਜੀ ਕੀ ਦੇਗ ਤੇਗ ਫਤਿਹ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ, ਧਰਮ ਕਾ ਜੈਕਾਰ ਖਾਲਸਾ ਦੀ ਸਾਵੇ ਬੁਲਾਰੇ। ਖਾਲਸੇ ਜੀ ਨੂੰ ਨਾਮ ਦਾਨ, ਸਿੱਖੀ ਦਾਨ, ਗੁਰਮਤ ਦਾਨ, ਬੁੱਧ ਵਿਵੇਕ ਰਾਤ ਰੱਛਾ ਦਾਨ। ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ। ਸ਼੍ਰੀ ਅਕਾਲ ਤਖਤ ਸਾਹਿਬ ਜੀ, ਬਾਬਾ ਅਟਲ ਜੀ, ਸੰਤੋਖਸਰ ਜੀ, ਵਿਵੇਕਸਰ ਜੀ, ਰਾਮਸਰ ਜੀ, ਕਾਲਸਰ ਜੀ, ਤਰਨ ਤਾਰਨ ਜੀ, ਤਾਪਿਆਣੇ ਜੀ, ਖਡੂਰ ਜੀ, ਗੁਰੂ ਕੀ ਬਾਵਲੀ, ਸ਼੍ਰੀ ਗੋਬਿੰਦਵਾਲ ਸਾਹਿਬ ਜੀ ਦੇ ਇਸ਼ਨਾਨ ਦਰਸ਼ਨ ਦੀਦਾਰ ਮੇਲੇ ਬੁਲਾਰੇ। ਥੰਮ ਜੀ ਨਨਕਾਣੇ ਜੀ, ਕਰਤਾਰਪੁਰ ਜੀ, ਸ਼੍ਰੀ ਬਾਬੇ ਨਾਨਕ ਡੇਰੇ ਜੀ, ਤਖਤ ਕੇਸਗੜ੍ਹ ਸਾਹਿਬ, ਅਨੰਦਪੁਰ ਜੀ, ਕੀਰਤਪੁਰ ਜੀ, ਪਾਤਾਲ

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬਾ ਸਾਂਝ ਜੁਗਤ ਤਖਤ ਸੱਚ ਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬਲਾਰੇ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ।

ਭੁੱਲ ਚੁੱਕ ਮੁਆਫ ਕਰਨੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ ਸਿੱਖ ਪੜ੍ਹਦੇ ਸੁਣਦੇ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

0: ਸਤਿ ਸ੍ਰੀ ਅਕਾਲ ਗੁਰਮਰੇ ਅਕਾਲ ਦੇਵ ਦੇਵ ਵਜੇ ਸਰਪੰਚ ਖਾਲਸੇ ਦੀ ਦਿਨਾ ਦਿਨ ਚੜ੍ਹਦੀ ਕਲਾ ਰਗਨੀ ਸਚੇ ਬਾਜਾ ਜੀ ਮਹਾਰਾਜ
1: ਗੁਰੂ ਪਿਆਰੀ ਸਾਧ ਸੰਗਤ ਜੀਓ ਹੁਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।

0: ਆਪਣਾ ਜੀਵਨ ਸਫਲਾ ਕਰੋ ਜੀ।
1: ਸਤਨਾਮ।

ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇ ਹੋ ਤੁਮ ਕਥਾ ਸੁਧਾਰੀ।

ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀ ਤਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੀ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੀਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸਤਿਗੁਰੂ ਜੀ ਦੀ ਸਤ ਸੰਗਤ ਰੂਪੀ ਗੋਦ ਦੇ ਅੰਦਰ ਸੱਜ ਕਰਕੇ ਮਨ ਬਾਣੀ ਸਰੀਰ ਕਰਕੇ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੇ ਦਰਸ਼ਨ ਦੀਦਾਰ ਅਤੇ ਅੰਮ੍ਰਿਤਮਈ ਗੁਰਬਾਣੀ ਦੁਆਰਾ ਆਤਮਿਕ ਲਾਭ ਪ੍ਰਾਪਤ ਕਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਪਾਵਨ ਗੁਰਦਰਬਾਰ ਦੀ ਨਿੱਤ ਦੀ ਮਰਿਆਦਾ ਦੇ ਅਨੁਸਾਰ ਸਮਾਂ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਨਾਂ ਦੇ ਨਾਲ ਜੁੜ ਕਰਕੇ ਹੋਰ ਲਾਭ ਪ੍ਰਾਪਤ ਕਰਨੇ ਦਾ ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹਰ ਜਸ ਦੁਆਰਾ ਗੁਰਚਰਨਾਂ ਦੇ ਨਾਲ ਆਪਣੇ ਆਪਣੇ ਮਨ ਨੂੰ ਜੋੜੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਅੰਮ੍ਰਿਤ ਨਾਮ

0: ਗੁਰਬਾਣੀ ਦੇ ਮੁਜਸਮੇ ਸਰਬਤ ਜੀਆਂ ਨੂੰ ਪਾਵਨ ਗੁਰੂ ਉਪਦੇਸ਼ ਦੁਆਰਾ ਤਾਰਨ ਵਾਲੇ ਪ੍ਰਮਾਣ ਪੁਰਖ ਪੰਚਮ ਅਵਤਾਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਨਮੁਖ ਜਗਿਆਸੂ ਜਨਾਂ ਨੇ ਆਪਣੇ ਹਿਰਦੇ ਦੀ ਵੇਦਨਾ ਜੋ ਹਿਰਦੇ ਦੀ ਪੁਕਾਰ ਹੈ ਕਹਿ ਕਰਕੇ ਸੁਣਾਈ ਹੈ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਦੀ ਗੁਰਬਾਣੀ ਪੜ੍ਹਨੇ ਤੋਂ ਇਹ ਬੋਧ ਹੁੰਦਾ ਹੈ, ਇਹ ਗਿਆਨ ਹੁੰਦਾ ਹੈ ਕਿ ਇਹ ਜਿਹੜਾ ਜਨਮ ਹੈ ਨਾ, ਇਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਵਾਸਤੇ ਸਾਨੂੰ ਮਿਲਿਆ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ, ਸੱਚਾਈ ਇਹ ਹੈ, ਜ਼ਿੰਦਗੀ ਦਿਨ ਪ੍ਰਤੀ ਦਿਨ ਗੁਜ਼ਰਦੀ ਜਾਂਦੀ ਹੈ, ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਘਟੈ ਤਨ ਸ਼ੀਜੈ। ਇਹ ਜ਼ਰਰਾ ਜ਼ਰਰਾ ਮਾਤਰ ਸਮੇਂ ਦੇ ਨਾਲ ਪਲ ਪਲ ਕਰਕੇ, ਘੜੀਆਂ ਕਰਕੇ, ਨਿਮਖਾਂ ਕਰਕੇ, ਚਸਿਆਂ ਕਰਕੇ, ਵਿਸਵਿਆਂ ਕਰਕੇ, ਬਿੰਦ ਬਿੰਦ ਕਰਕੇ ਸਰੀਰ ਕ੍ਰਿਸ ਹੁੰਦਾ ਜਾਂਦਾ, ਘਟਦਾ ਜਾਂਦਾ, ਛਿਜਦਾ ਜਾਂਦਾ, ਉਮਰਾਂ ਮੁੱਕਦੀ ਜਾਂਦੀ ਹੈ, ਸਰੀਰ ਕਮਜ਼ੋਰ ਹੋਈ ਜਾਂਦਾ, ਬਚਪਨ ਦੂਰ ਜਾਈ ਜਾਂਦਾ, ਮੌਤ ਦਾ ਦਿਨ ਨੇੜੇ ਆਈ ਜਾਂਦਾ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ, ਵਾਹਿਗੁਰੂ ਜੀਆਂ ਦੇ ਦੀਦਾਰ ਸਾਨੂੰ ਹੁਣ ਤੱਕ ਨਹੀਂ ਹੋਏ। ਮਨੁੱਖਾ ਜਨਮ ਪ੍ਰਾਪਤ ਹੋਇਆ ਵਾਹਿਗੁਰੂ ਜੀ ਦੀ ਪ੍ਰਾਪਤੀ ਵਾਸਤੇ, ਪਰ ਸਾਨੂੰ ਤੇ ਹੁਣ ਤੱਕ ਦਰਸ਼ਨ ਦੀਦਾਰ ਵੀ ਪ੍ਰਾਪਤ ਨਹੀਂ ਹੋਏ। ਜਿਹੜੇ ਪਾਵਨ ਦੀਦਾਰਿਆਂ ਦੇ ਨਾਲ ਜਨਮ ਮਰਨ ਕੱਟਿਆ ਜਾਂਦਾ ਮਹਾਰਾਜ, ਅੱਜ ਤੱਕ ਅਸੀਂ ਉਹਨਾਂ ਦਰਸ਼ਨਾਂ ਦੀਦਾਰਿਆਂ ਤੋਂ ਵੀ ਵਾਂਝੇ ਹਾਂ। ਕਿਰਪਾ ਕਰਕੇ ਸਾਡੇ ਤਾਈਂ ਉਪਦੇਸ਼ ਦਿਓ ਕਿ ਇਸ ਵਿਧੀ ਦੇ ਨਾਲ ਸਾਨੂੰ ਪਰਮੇਸ਼ਰ ਜੀ ਦੇ ਦੀਦਾਰ ਹੋਣ, ਉਹਨਾਂ ਦੇ ਹਿਰਦੇ ਦੀ ਹੂਕ ਨੂੰ, ਹਿਰਦੇ ਦੇ ਤਰਲੇ ਨੂੰ, ਹਿਰਦੇ ਦੀ ਪੁਕਾਰ ਨੂੰ, ਸੰਗਤ ਦੀ ਅਰਦਾਸ ਨੂੰ ਸਰਵਣ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਾਨੜਾ ਰਾਗ ਦੇ ਅੰਦਰ ਪਾਵਨ ਉਪਦੇਸ਼ ਦਿੰਦਿਆਂ ਹੋਇਆਂ ਉਹਨਾਂ ਦੀ ਅਰਦਾਸ ਨੂੰ ਗੁਰਬਾਣੀ ਦੀ ਰਚਨਾ ਕਰਕੇ ਗੁਰਬਾਣੀ ਦੇ ਅੰਦਰ ਥਾਂ ਦਿੰਦੇ ਨੇ, ਤਾਂ ਕਿ ਯੁੱਗਾਂ ਯੁਗਾਂਤਰਾਂ ਤੱਕ ਆਉਣ ਵਾਲੀ ਸੰਗਤ ਨੂੰ, ਆਉਣ ਵਾਲੇ ਯੁੱਗਾਂ ਦੇ ਅੰਦਰ, ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਗੁਰੂ ਦਰ ਤੇ ਆਉਣ ਅਤੇ ਪਾਵਨ ਸ਼ਬਦ ਨੂੰ ਸਰਵਣ ਕਰਨ, ਇਹਨਾਂ ਨੂੰ ਸਮਝ ਪਵੇ ਸਵਾਲ ਕੀ ਹੈ ਤੇ ਜਵਾਬ ਕੀ ਹੈ। ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾ ਰਹੇ ਹਨ,
1: ਐਸੀ ਕੌਣ ਵਿਧੇ ਦਰਸ਼ਨ ਪਰਸਨਾ।
0: ਇਹ ਬੇਨਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ, ਐਸੀ ਕਿਹੜੀ ਵਿਧੀ ਨੂੰ ਧਾਰਨ ਕਰੀਏ, ਕਿਹੜੀ ਜੁਗਤ ਨੂੰ ਧਾਰਨ ਕਰਨਾ ਕਰੀਏ, ਸਾਨੂੰ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਪ੍ਰਤੱਖ ਦਰਸ਼ਨ ਹੋ ਜਾਣ ਅਤੇ ਅਸੀਂ ਵਾਹਿਗੁਰੂ ਜੀ ਦੇ ਚਰਨਾਂ ਨੂੰ ਪਰਸਨਾ ਕਰੀਏ, ਸਪਰਸ਼ ਕਰੀਏ, ਇਹਨਾਂ ਹੱਥਾਂ ਦੇ ਨਾਲ ਵਾਹਿਗੁਰੂ ਜੀ ਦੇ ਚਰਨਾਂ ਨੂੰ ਸਪਰਸ਼ ਕਰਕੇ, ਨੇਤਰਾਂ ਦੇ ਨਾਲ ਦਰਸ਼ਨ ਕਰਕੇ ਸਫਲੇ ਹੋ ਜਾਈਏ।
1: ਰਹਾਓ
0: ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਵਿਸ਼ਰਾਮ ਦੇ ਕਰਕੇ ਸਮਝਾਉਂਦੇ ਨੇ। ਰਹਾਓ ਦਾ ਅਰਥ ਵਿਸ਼ਰਾਮ ਹੁੰਦਾ ਹੈ, ਅਤੇ ਜਿਸ ਵੇਲੇ ਗੁਰਮਰਿਆਦਾ ਅਨੁਸਾਰ ਰਾਗ ਵਿੱਚ ਪਾ ਕਰਕੇ ਕਿਸੇ ਵੀ ਗੁਰ ਸ਼ਬਦ ਦਾ ਕੀਰਤਨ ਕੀਤਾ ਜਾਵੇ ਨਾ, ਫਿਰ ਮਰਿਆਦਾ ਇਹ ਹੁੰਦੀ ਹੈ ਕਿ ਰਹਾਉ ਵਾਲੀ ਪੰਗਤੀ ਦੀ ਸਥਾਈ ਰੱਖਣੀ ਹੈ। ਸਥਾਈ ਕਹੀ ਜਾਂਦੀ ਹੈ ਜਿਹੜੀ ਪੰਗਤੀ ਗੁਰਬਾਣੀ ਦੇ ਅੰਦਰ ਵਾਰ ਵਾਰ ਗਾਈ ਜਾਵੇ, ਹਰ ਅੰਤਰੇ ਤੋਂ ਬਾਅਦ ਸੋ ਸਥਾਈ ਹੁੰਦੀ ਹੈ, ਅਤੇ ਬਾਕੀ ਦਾ ਜਿਹੜਾ ਪ੍ਰਕਰਨ ਹੈ, ਸ਼ਬਦ ਦੇ ਬੰਦ ਨੇ ਅਥਵਾ ਸ਼ਬਦ ਦੀਆਂ ਪੌੜੀਆਂ ਨੇ, ਸ਼ਬਦ ਦੇ ਪਦੇ ਨੇ, ਉਹਨਾਂ ਦੇ ਅੰਤਰੇ ਲਾਏ ਜਾਣ। ਇਸ ਪ੍ਰਕਾਰ ਕਿਉਂਕਿ ਰਹਾਉ ਦੇ ਅੰਦਰ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ, ਜਿਸ ਪ੍ਰਕਾਰ ਵਿਦਵਾਨ ਜਨ ਰਹਾਉ ਨੂੰ ਸਨਾਭੀ ਟੀਕਾ ਵੀ ਆਖਦੇ ਨੇ, ਕਹਿਣ ਤੋਂ ਭਾਵ ਕੀ ਹੈ, ਜਿਸ ਪ੍ਰਕਾਰ ਸਰੀਰ ਦੇ ਅੰਦਰ 72,72,20,201 ਨਾੜੀਆਂ ਹੁੰਦੀਆਂ ਨੇ, ਅਤੇ ਸਾਇੰਟਿਸਟ ਇਸ ਗੱਲ ਨੂੰ ਮੰਨਦੇ ਨੇ, ਸੂਖਮ ਨਾੜੀਆਂ, ਵੱਡੀਆਂ ਨਾੜੀਆਂ, ਜਿਹੜੀਆਂ ਮੁੱਖ ਰੂਪ ਵਿੱਚ ਚਾਰ ਤਰ੍ਹਾਂ ਦੀਆਂ ਕਹੀਆਂ ਜਾਂਦੀਆਂ ਨੇ, ਜੇ ਇੱਕ ਬਾਡੀ ਇੱਕ ਸਰੀਰ ਦੇ ਵਿੱਚੋਂ ਕੱਢ ਕੇ ਸਾਰੀਆਂ ਨਾੜੀਆਂ ਨੂੰ ਮਿਲਾ ਕਰਕੇ ਸਿੱਧੀ ਨਾੜ ਕਰ ਦਿੱਤੀ ਜਾਵੇ ਨਾ, ਅਤੇ ਪੂਰੀ ਧਰਤੀ ਦਾ ਇੱਕ ਚੱਕਰ ਮਨੁੱਖ ਦੇ ਇੱਕ ਸਰੀਰ ਦੀ ਨਾੜ ਦੇ ਨਾਲ ਹੀ ਲੱਗ ਜਾਂਦਾ। ਕਈਆਂ ਨੇ ਸਵਾ ਚੱਕਰ ਅਤੇ ਢਾਈ ਚੱਕਰ ਵੀ ਸਾਧ ਸੰਗਤ ਜੀ ਲਿਖੇ ਨੇ, ਜੇ ਇੱਕ ਵੀ ਮੰਨ ਲਈਏ ਤਾਂ ਛੋਟੀ ਬਾਤ ਨਹੀਂ, ਇੰਨੀ ਰਚਨਾ ਸਰੀਰ ਦੇ ਅੰਦਰ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਸਨਾਭੀ ਟੀਕਾ ਤਾਂ ਕਿਹਾ ਜਾਂਦਾ ਹੈ, 72,72,20,201 ਨਾੜੀਆਂ ਦਾ ਕੇਂਦਰ ਬਿੰਦੂ ਮਨੁੱਖ ਦੀ ਨਾਭੀ ਹੈ, ਸਾਰੀਆਂ ਨਾੜੀਆਂ ਦਾ ਕੇਂਦਰ ਨਾਭੀ ਹੈ। ਨਾਭੀ ਆਪਣੀ ਜਗ੍ਹਾ ਤੋਂ ਹਿੱਲ ਜਾਵੇ ਤੇ ਅਕਸਰ ਕਹਿ ਦਿੱਤਾ ਜਾਂਦਾ ਜੀ ਧਰਨ ਪੈ ਗਈ ਹੈ, ਤੇ ਆਯੁਰਵੇਦ ਦੀ ਭਾਸ਼ਾ ਵਿੱਚ ਇਸ ਨੂੰ ਕਿਹਾ ਜਾਂਦਾ ਜੀ ਨਾਭੀ ਆਪਣੀ ਜਗ੍ਹਾ ਤੋਂ ਖਿਸਕ ਗਈ ਹੈ। ਜਦੋਂ ਨਾਭੀ ਆਪਣੀ ਜਗ੍ਹਾ ਤੋਂ ਖਿਸਕ ਜਾਵੇ ਨਾ, ਸਰੀਰ ਦੇ ਅੰਦਰ ਕਈ ਰੋਗ ਪੈਦਾ ਹੋ ਜਾਂਦੇ ਨੇ, ਪੇਟ ਦੇ ਨਾਲ ਸੰਬੰਧਿਤ, ਪਾਚਨ ਕਿਰਿਆ ਦੇ ਨਾਲ ਸੰਬੰਧਿਤ, ਸਰੀਰ ਟੁੱਟਦਾ ਹੈ, ਭੱਜਦਾ ਹੈ, ਜਿਵੇਂ ਬੁਖਾਰ ਚੜਿਆ ਹੁੰਦਾ ਇਵੇਂ ਮਿੱਟੀ ਜਿਹਾ ਹੋਇਆ ਰਹਿੰਦਾ, ਲੱਤਾਂ 'ਚੋਂ ਪੀੜ ਨਹੀਂ ਹਟਦੀ। ਕਈ ਪ੍ਰਕਾਰ ਦੇ ਦੋਸ਼ ਸਰੀਰ ਦੇ ਅੰਦਰ ਪ੍ਰਗਟ ਹੋ ਜਾਂਦੇ ਨੇ ਜੇ ਨਾਭੀ ਆਪਣੀ ਜਗ੍ਹਾ ਤੋਂ ਹਿੱਲ ਜਾਵੇ। ਇਸ ਕਰਕੇ ਨਾਭੀ ਦਾ ਸੈਂਟਰ ਵਿੱਚ ਵਿਚਕਾਰ ਰਹਿਣਾ ਜ਼ਰੂਰੀ ਹੈ। ਅਤੇ ਜਦੋਂ ਕੀਰਤਨ ਕਰਨਾ ਹੈ ਤਾਂ ਸਾਧ ਸੰਗਤ ਜੀ ਫਿਰ ਸਨਾਭੀ ਟੀਕਾ ਜਾਂ ਰਹਾਓ ਵਾਲੀ ਪੰਕਤੀ ਏ ਰਾਗ ਅਤੇ ਗੁਰਮਰਿਆਦਾ ਅਨੁਸਾਰ ਇਸ ਦੀ ਅਸਥਾਈ ਬਣਾਉਣੀ ਜ਼ਰੂਰੀ ਏ। ਬਾਕੀ ਦਾ ਜਿਹੜਾ ਸ਼ਬਦ ਹੈ ਉਸ ਦੇ ਅੰਤਰੇ ਲਾਏ ਜਾਣ। ਇਸੇ ਪ੍ਰਕਾਰ ਜਿਵੇਂ ਨਾਭੀ ਸਰੀਰ ਦੇ ਦਰਮਿਆਨ ਵਿਚਕਾਰ ਸੈਂਟਰ ਦੇ ਵਿੱਚ ਜਿਹੜਾ ਸ਼ਬਦ ਦਾ ਸੈਂਟਰਲ ਆਈਡੀਆ ਹੁੰਦਾ ਹੈ, ਜਿਹੜਾ ਸ਼ਬਦ ਦਾ ਮੁੱਖ ਭਾਵ ਹੁੰਦਾ ਹੈ, ਕੇਂਦਰ ਹੁੰਦਾ ਹੈ, ਸਾਧ ਸੰਗਤ ਜੀ ਉਹ ਰਹਾਉ ਵਾਲੀ ਪੰਕਤੀ ਦੇ ਅੰਦਰ ਹੁੰਦਾ ਹੈ। ਇਸੇ ਪ੍ਰਕਾਰ ਰਹਾਉ ਦਾ ਅਰਥ ਹੁੰਦਾ ਠਹਿਰਨਾ, ਸ਼ਬਦ ਦਾ ਕੇਂਦਰੀ ਭਾਵ ਹੋਣੇ ਕਰਕੇ ਸਤਿਗੁਰੂ ਜੀ ਉਪਦੇਸ਼ ਦਿੰਦੇ ਨੇ ਠਹਿਰੋ, ਵਿਚਾਰੋ। ਇਸ ਸ਼ਬਦ ਦੇ ਅੰਦਰ ਸਤਿਗੁਰੂ ਜੀ ਨੇ ਉਪਦੇਸ਼ ਕੀ ਦਿੱਤਾ ਹੈ, ਸ਼ਬਦ ਦਾ ਕੇਂਦਰੀ ਭਾਵ ਰੱਖਿਆ ਅਤੇ ਵਿਚਾਰੋ ਸ਼ਬਦ ਦਾ ਕੇਂਦਰੀ ਭਾਵ ਹੈ ਕੀ। ਇਸੇ ਪ੍ਰਕਾਰ ਸਾਧ ਸੰਗਤ ਜੀ ਜਿਵੇਂ ਗੱਡੀਆਂ ਚੱਲਦੀਆਂ ਨੇ, ਗੱਡੇ ਚੱਲਦੇ ਨੇ, ਉਸ ਦਾ ਇੱਕ ਧੁਰਾ ਇੱਕ ਐਕਸਲ ਹੁੰਦਾ ਨਾ। ਭਾਵੇਂ ਕੋਈ 10 ਮੀਲ ਸਫ਼ਰ ਕਰੇ, 50 ਮੀਲ ਕਰੇ, 1000 ਮੀਲ ਕਰੇ, 1,00,000 ਮੀਲ ਸਫ਼ਲ ਕਰ ਲਵੇ, ਜਿਹੜਾ ਟਾਇਰ ਹੈ ਉਹ ਧੁਰੇ ਦੇ ਆਲੇ ਦੁਆਲੇ ਐਕਸਲ ਦੇ ਦੁਆਲੇ ਦੁਆਲੇ ਘੁੰਮਦਾ ਹੈ। ਇਸੇ ਪ੍ਰਕਾਰ ਸ਼ਬਦ ਦੇ 2 ਬੰਦ ਹੋਣ, 4 ਹੋਣ, 10 ਹੋਣ, ਅਸ਼ਟਪਦੀ ਹੋਵੇ ਜਾਂ ਇਸ ਤੋਂ ਸਾਧ ਸੰਗਤ ਜੀ 1 ਤੁਕੇ, 2 ਤੁਕੇ, 3 ਤੁਕੇ, 4 ਤੁਕੇ, 5 ਪਦੇ ਜਾਂ ਇਸੇ ਪ੍ਰਕਾਰ ਸ਼ੰਤ ਕਿਉਂ ਨਾ ਹੋਣ, ਰਹਾਉ ਵਾਲੀ ਪੰਕਤੀ ਮਨ ਨੂੰ ਐਕਸਲ ਹੈ, ਧੁਰ ਹੈ, ਅਤੇ ਸਾਰਾ ਜਿਹੜਾ ਬਾਕੀ ਦਾ ਸ਼ਬਦ ਹੈ ਉਹ ਪੌੜੀਆਂ ਕਰਕੇ, ਬੰਦਾਂ ਕਰਕੇ ਰਹਾਉ ਵਾਲੀ ਪੰਕਤੀ ਦੀਆਂ ਪਰਿਕਰਮਾ ਕਰਦਾ ਹੈ, ਅਰਥਾਤ ਰਹਾਉ ਦੀ ਪੰਕਤੀ ਦੇ ਅਰਥਾਂ ਨੂੰ ਖੋਲ੍ਹਦਾ ਹੈ। ਸਾਰੇ ਜਿਹੜੇ ਅੰਤਰੇ ਨੇ ਰਹਾਉ ਵਾਲੀ ਪੰਕਤੀ ਦੇ ਦੁਆਲੇ ਦੁਆਲੇ ਘੁੰਮਦੇ ਨੇ, ਅਰਥਾਤ ਉਸਦੇ ਭਾਵ ਨੂੰ ਸਪਸ਼ਟ ਕਰਦੇ ਨੇ। ਰਹਾਉ ਦਾ ਅਰਥ ਹੁੰਦਾ ਰਹਿਣਾ, ਅਰਥਾਤ ਬੀਜਣਾ। ਜਿਵੇਂ ਬੀਜ ਨੂੰ ਬੀਜ ਦਿੱਤਾ ਜਾਵੇ ਤੇ ਫਲ ਪ੍ਰਾਪਤ ਹੁੰਦਾ ਨਾ, ਤੇ ਸਤਿਗੁਰੂ ਜੀ ਸਿੱਖਿਆ ਦਿੰਦੇ ਨੇ ਭਾਈ ਇਹ ਸ਼ਬਦ ਦਾ ਕੇਂਦਰੀ ਭਾਵ ਹੈ, ਹਿਰਦੇ ਰੂਪੀ ਭੂਮੀ ਦੇ ਅੰਦਰ ਇਸ ਗੁਰ ਸ਼ਬਦ ਦੇ ਭਾਵ ਨੂੰ ਬੀਜ ਲਵੋ, ਇਸ ਪੰਕਤੀ ਨੂੰ, ਪੰਕਤੀ ਦੇ ਉਪਦੇਸ਼ ਨੂੰ ਬੀਜ ਲਵੋ, ਬ੍ਰਹਮ ਗਿਆਨ ਰੂਪੀ ਫਲ ਪ੍ਰਾਪਤ ਹੋਵੇਗਾ। ਸਾਧ ਸੰਗਤ ਜੀ ਇਸ ਪ੍ਰਕਾਰ ਇਹ ਰਹਾਉ ਦੇ ਮੁੱਖ ਅਰਥ ਕੀਤੇ ਜਾਂਦੇ ਨੇ। ਇਸ ਤੋਂ ਅੱਗੇ ਹੋਰ ਵੀ ਬੇਅੰਤ ਅਰਥ ਹੋ ਸਕਦੇ ਨੇ। ਸੋ ਸਤਿਗੁਰੂ ਜੀ ਫਰਮਾਉਂਦੇ ਨੇ ਰਹਾਉ ਵਿਸ਼ਰਾਮ ਦੇ ਕਰਕੇ, ਵਿਸ਼ਰਾਮ ਦੇਣਾ, ਰੁਕਣਾ, ਠਹਿਰਨਾ, ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ ਜੀਓ
1: ਆਸ ਪਿਆਸ ਸਫਲ ਮੂਰਤ।
0: ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਜੋ ਸਨਮੁਖ ਬੇਨਤੀ ਹੈ ਨਾ ਕਿ ਅਸੀਂ ਕਿਹੜੀ ਵਿਧੀ ਏ ਅਕਾਲ ਪੁਰਖ ਜੀ ਦੇ ਦਰਸ਼ਨ ਹੋ ਜਾਣ ਤੇ ਵਾਹਿਗੁਰੂ ਜੀ ਦੇ ਚਰਨਾਂ ਨੂੰ ਅਸੀਂ ਪਰਸਨਾ ਕਰੀਏ, ਤਾਂ ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ ਆਸ ਪਿਆਸ ਸਫਲ ਮੂਰਤ। ਭਾਈ ਅਕਾਲ ਪੁਰਖ ਵਾਹਿਗੁਰੂ ਜੀ ਜੋ ਅਕਾਲ ਮੂਰਤ ਮੌਤ ਤੋਂ ਰਹਿਤ ਹਸਤੀ ਹੈ ਨਾ, ਤਿਸ ਦੇ ਜਿਹੜੇ ਦਰਸ਼ਨ ਨੇ ਉਹ ਸਫਲ ਸਹਿਤ ਗਿਆਨ ਫਲਦੇ ਨੇ। ਵਾਹਿਗੁਰੂ ਜੀ ਦੇ ਸਫਲ ਮੂਰਤ ਦੇ ਦਰਸ਼ਨ ਹੋ ਜਾਣ ਤੇ ਬ੍ਰਹਮ ਗਿਆਨ ਰੂਪੀ ਫਲ ਦੀ ਪ੍ਰਾਪਤੀ ਹੁੰਦੀ ਏ। ਆਸ ਪਿਆਸ, ਬਹੁਤੀ ਆਸਾ, ਬਹੁਤੀ ਚਾਹਨਾ, ਬਹੁਤੀ ਇੱਛਾ ਲੱਗ ਰਹੀ ਏ ਵਾਹਿਗੁਰੂ ਜੀ ਦੇ ਦੀਦਾਰਿਆਂ ਦੀ। ਜੋ ਹਿਰਦੇ ਦੇ ਅੰਦਰ ਆਸ ਲੱਗੀ ਹੋਈ ਏ ਤੇ ਤਨ ਕਰਕੇ ਅਥਵਾ ਨੇਤਰਾਂ ਦੇ ਅੰਦਰ ਪਿਆਸ ਚਾਹਨਾ ਲੱਗੀ ਹੋਈ ਏ ਵਾਹਿਗੁਰੂ ਜੀ ਦੀ ਅਕਾਲ ਮੂਰਤੀ ਦੇ ਸਫਲ ਦਰਸ਼ਨਾਂ ਦੀ।
1: ਉਮਗ ਹੀਓ ਤਰਸਨਾ,
0: ਉਮਗ ਦਾ ਅਰਥ ਹੈ ਪ੍ਰੇਮ ਅਵਸਥਾ, ਪਿਆਰ ਅਵਸਥਾ। ਮਹਾਰਾਜ ਹਿਰਦੇ ਦੇ ਅੰਦਰ ਅਤਿਅੰਤ ਪਿਆਰ ਅਵਸਥਾ ਬਣ ਰਹੀ ਏ ਤੇ ਤਿਸ ਵਾਹਿਗੁਰੂ ਜੀ ਦੇ ਦਰਸ਼ਨਾਂ ਨੂੰ ਅਸੀਂ ਤਰਸ ਰਹੇ ਹਾਂ। ਹੀਓ ਤਰਸਨਾ, ਹਿਰਦਾ ਤਰਸਦਾ ਹੈ, ਖਿਨ ਖਿਨ, ਪਲ ਪਲ, ਨਿਮਕ ਨਿਮਕ, ਘੜੀ ਘੜੀ। ਮਹਾਰਾਜ ਬਿੰਦ ਕਾਲ ਸਮਾਂ ਵੀ ਹਿਰਦਾ ਠਹਿਰਦਾ ਨਹੀਂ ਤਿਸ ਦੇ ਦਰਸ਼ਨਾਂ ਤੋਂ ਬਿਨਾਂ। ਹਿਰਦਾ ਤਰਸ ਰਿਹਾ ਹੈ, ਪਤਾ ਨਹੀਂ ਕਾਲ ਦਾ ਸੱਦਾ ਕਦੋਂ ਆ ਜਾਣਾ, ਪਤਾ ਨਹੀਂ ਬੁਲਾਵਾ ਕਦੋਂ ਆ ਜਾਣਾ। ਵੱਡਿਆ ਸਤਿਗੁਰਾਂ ਦੇ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਬਚਨ ਦੇ ਨਾ, ਹਰ ਜਪਦੇ ਆਖਿਨ ਢਿੱਲ ਨਾ ਕੀ ਜਾਈ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹੂ ਆਵੈ ਕੇ ਨਾ ਆਵੈ ਰਾਮ। ਇਸੇ ਪ੍ਰਕਾਰ ਨੈਣ ਨਾ ਦੇਖੈ ਸਾਧ ਸੇ ਨੈਣ ਬਿਹਾਲਿਆ। ਜਿਹੜੇ ਨੇਤਰ ਸਤਿਗੁਰਾਂ ਦੇ ਦਰਸ਼ਨ ਨਹੀਂ ਕਰਦੇ ਉਹ ਨੇਤਰ ਹਾਲੋਂ ਬੇਹਾਲ ਹੋ ਜਾਂਦੇ ਨੇ, ਨੇਤਰ ਬਹਿ ਜਾਂਦੇ ਨੇ, ਨਿਗਾਹ ਜਾਂਦੀ ਰਹਿੰਦੀ ਏ, ਦਿਵ ਦ੍ਰਿਸ਼ਟ ਪ੍ਰਾਪਤ ਨਹੀਂ ਹੁੰਦੀ। ਮਹਾਰਾਜ ਸਾਡੇ ਹਿਰਦੇ ਦੇ ਅੰਦਰ ਬਹੁਤੀ ਪ੍ਰੇਮ ਭਾਵਨਾ ਬਣੀ ਹੋਈ ਏ, ਉਮਗ ਉਛਾਲਾ ਮਾਰਦਾ, ਹਿਰਦਾ ਉਤਸ਼ਾਹ ਦੇ ਨਾਲ ਭਰਿਆ ਹੋਇਆ, ਕਦੋਂ ਦੀਦਾਰ ਹੋਣ, ਪਰ ਦੀਦਾਰ ਹੋ ਨਹੀਂ ਰਹੇ। ਮਹਾਰਾਜ ਇਸ ਕਰਕੇ ਸਾਡਾ ਹਿਰਦਾ ਦਰਸ਼ਨ ਦੀਦਾਰਿਆਂ ਵਾਸਤੇ ਬਹੁਤਾ ਹੀ ਤਰਸ ਰਿਹਾ ਹੈ। ਜਿਵੇਂ ਬਬੀਹਾ ਜਲ ਤੋਂ ਬਿਨਾਂ ਪ੍ਰਿਓ ਪ੍ਰਿਓ ਪ੍ਰਿਓ ਪ੍ਰਿਓ ਦੀ ਰੱਟ ਲਾਈ ਰੱਖਦਾ ਨਾ, ਸਾਡਾ ਮਨ ਰੂਪੀ ਬੀਬੀਹਾ ਦਰਸ਼ਨਾਂ ਵਾਸਤੇ ਪ੍ਰਿਓ ਪ੍ਰਿਓ ਪ੍ਰਿਓ ਪ੍ਰਿਓ ਦੀ ਰੱਟ ਲਾਈ ਰੱਖਦਾ ਹੈ। ਸਾਡਾ ਮਨ ਰੂਪੀ ਬਾਬੀਹਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਰੂਪੀ ਪ੍ਰਿਓ ਪ੍ਰਿਓ ਬੋਲਣ ਦੀ ਰੱਟ ਲਾਈ ਰੱਖਦਾ ਹੈ। ਹਿਰਦਾ ਸਦਾ ਪੁਕਾਰਾ ਕਰਦਾ ਆਸ ਪਿਆਸੀ ਫਿਰ ਕਹਿ ਤਾਈ ਜਿਉ ਚਾਤਰਕ ਬੁੰਦੇਰੇ ਕਹੋ ਨਾਨਕ ਜੀਅੜਾ ਬਲਿਹਾਰੀ ਦੇਹ ਦਰਸ ਪ੍ਰਭ ਮੇਰੇ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਏ। ਪਿਤਾ ਪਰਦੇਸ ਗਿਆ ਹੋਵੇ ਨਾ ਤੇ ਬੱਚਾ ਜਿੱਦ ਕਰਕੇ ਆਪਣੀ ਮਾਤਾ ਨੂੰ ਪੁੱਛਦਾ ਮਾਤਾ ਜੀ ਪਿਤਾ ਜੀ ਕਦੋਂ ਆਉਣਗੇ। ਮਾਤਾ ਕਹਿੰਦੀ ਪੁੱਤਰ ਤੂੰ ਭੋਜਨ ਛਕ ਲਾ ਪ੍ਰਸ਼ਾਦਾ ਛਕ ਲਾ ਪਿਤਾ ਜੀ ਆ ਜਾਣਗੇ। ਤੇ ਮੋਹ ਦੇ ਵਿੱਚ ਬੱਝਿਆ ਹੋਇਆ ਬੱਚਾ ਕਹਿੰਦਾ ਪਿਤਾ ਜੀ ਆਉਣਗੇ ਤੇ ਪ੍ਰਸ਼ਾਦਾ ਛਕਣਾ ਨਹੀਂ ਤੇ ਮੈਂ ਪ੍ਰਸ਼ਾਦਾ ਨਹੀਂ ਛਕਣਾ। ਪਿਆਰ ਵਾਲੇ ਬੱਚੇ ਇਵੇਂ ਜਿੱਦ ਕਰਦੇ ਨੇ। ਫਿਰ ਮਾਵਾਂ ਅੱਜ ਕੱਲ੍ਹ ਤੇ ਸਾਧ ਸੰਗਤ ਜੀ ਫਿਰ ਮੋਬਾਈਲ ਫੋਨ ਤੇ ਵੀਡੀਓ ਕਾਲ ਰਾਹੀਂ ਪਿਤਾ ਦੇ ਨਾਲ ਗੱਲ ਕਰਵਾ ਦਿੰਦੀ ਹੈ। ਫਿਰ ਬੱਚਾ ਭੋਜਨ ਛਕ ਲੈਂਦਾ ਪਿਤਾ ਦਾ ਦੀਦਾਰ ਹੋ ਗਿਆ ਬੱਚੇ ਦੇ ਮਨ ਨੂੰ ਧੀਰਜ ਆ ਗਈ। ਇਸੇ ਪ੍ਰਕਾਰ ਜਗਿਆਸੂ ਰੂਪ ਬਾਲਕਾ ਸਤਿਗੁਰੂ ਜੀ ਰੂਪੀ ਮਾਤਾ ਨੂੰ ਪੁੱਛਦਾ ਹੈ ਹੇ ਸਤਿਗੁਰੂ ਰੂਪ ਮਾਤਾ ਜੀ ਪਿਤਾ ਪਰਮੇਸ਼ਰ ਜੀ ਦੇ ਦੀਦਾਰ ਕਦੋਂ ਹੋਣਗੇ। ਤੇ ਸਤਿਗੁਰੂ ਜੀ ਬਚਨ ਕਰਦੇ ਭਾਈ ਬੰਦਗੀ ਕਰੋ ਦੀਦਾਰ ਹੋ ਜਾਣਗੇ। ਮਹਾਰਾਜ ਸਾਡੇ ਤੇ ਇੰਨੇ ਭਾਗ ਨਹੀਂ ਕਿ ਇੰਨੀ ਬੰਦਗੀ ਕਰੀਏ ਜਿੰਨੀ ਬੰਦਗੀ ਦੇ ਨਾਲ ਦੀਦਾਰ ਹੋ ਜਾਣ। ਮਹਾਰਾਜ ਇੰਨੀ ਬੰਦਗੀ ਸਾਡੇ ਤੋਂ ਹੋਈ ਵੀ ਨਹੀਂ ਬੀਚ ਚੁੱਕੇ ਕਾਲ ਵਿੱਚ। ਆਉਣ ਵਾਲੇ ਕਾਲ ਦਾ ਪਤਾ ਨਹੀਂ ਕਿੰਨੀ ਕੁ ਜ਼ਿੰਦਗੀ ਬਾਕੀ ਹੈ, ਪਤਾ ਨਹੀਂ ਓਨੀ ਬੰਦਗੀ ਨਾ ਕਰ ਸਕੀਏ ਕਿ ਦੀਦਾਰੇ ਹੋਣ। ਕਿਰਪਾਲਤਾ ਕਰਕੇ ਆਪ ਹੀ ਦੀਦਾਰ ਕਰਵਾ ਦਿਓ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਫਿਰ ਕਿਰਪਾ ਕਰਦੇ ਨੇ, ਸਮਰੱਥ ਗੁਰੂ ਸਿਰ ਹੱਥ ਧਰਿਓ। ਜਿਸ ਵੇਲੇ ਸੀਸ ਦੇ ਉੱਪਰ ਕਿਰਪਾ ਰੂਪੀ ਹੱਥ ਰੱਖ ਦਿੰਦੇ ਨੇ ਨਾ ਤੇ ਦਿਵ ਦ੍ਰਿਸ਼ਟ ਖੋਲ ਦਿੰਦੇ ਨੇ। ਆਸਾ ਅੰਦੇਸਾ ਦੋਏ ਪੱਟ ਜੜੇ ਦੇ ਦੀ ਸਾਧ ਸੰਗਤ ਜੀ ਤਖਤੇ ਖੋਲ ਦਿੰਦੇ ਨੇ ਤੇ ਵਾਹਿਗੁਰੂ ਜੀ ਦੇ ਦੀਦਾਰ ਹਿਰਦੇ ਦੇ ਅੰਦਰ ਹੀ ਕਰਾ ਦਿੰਦੇ ਨੇ। ਫਿਰ ਇਸੇ ਪ੍ਰਕਾਰ ਜਗਿਆਸੂ ਰੂਪ ਬਾਲਕੇ ਨੂੰ ਧੀਰਜ ਆ ਜਾਂਦੀ ਏ। ਉਤਸ਼ਾਹ ਦੇ ਰੂਪ ਉਤਸ਼ਾਹ ਦੇ ਸਹਿਤ ਹੋ ਕਰਕੇ ਫਿਰ ਨਾਮ ਰੂਪੀ ਭੋਜਨ ਨੂੰ ਛਕਦਾ ਹੈ। ਹੋਰ ਪਿਆਰ ਦੇ ਨਾਲ ਫਿਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪਦਾ ਹੈ ਤੇ ਜਦੋਂ ਤੱਕ ਦੀਦਾਰ ਨਹੀਂ ਨਾ ਹੁੰਦੇ ਉਦੋਂ ਤੱਕ ਬੇਨਤੀਆਂ ਕਰੀ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੈਣ ਮਹਿੰਜੇ ਤਰਸਦੇ ਕਦ ਪਸੀ ਦੀਦਾਰ। ਇਹ ਨੇਤਰ ਬੜੇ ਤਰਸਦੇ ਨੇ, ਬੜੀ ਆਸਾ ਬੜੀ ਚਾਹਨਾ ਬੜੀ ਪਿਆਸਾ ਲੱਗੀ ਹੈ ਦਰਸ਼ਨਾਂ ਦੀ। ਮਹਾਰਾਜ ਉਮਗ ਹੀ ਉਹ ਤਰਸਨਾ, ਹਿਰਦਾ ਉਛਾਲੇ ਮਾਰ ਰਿਹਾ ਪਿਆਰ ਅਵਸਥਾ ਦੇ ਨਾਲ। ਮਹਾਰਾਜ ਜੀ ਮੈਨੂੰ ਕਿਰਪਾ ਕਰਕੇ ਦਰਸ਼ਨ ਕਰਵਾ ਦੇਵ।
1: ਦੀਨ ਲੀਨ ਪਿਆਸ ਮੀਨ,
0: ਸਤਿਗੁਰੂ ਜੀ ਪੁੱਛਦੇ ਨੇ ਇਹ ਜਗਿਆਸੂ ਕਿੰਨੀ ਕੁ ਚਾਹਨਾ ਹੈ ਤੇਰੇ ਹਿਰਦੇ ਦੇ ਅੰਦਰ ਦਰਸ਼ਨਾਂ ਦੀ। ਤੇ ਜਗਿਆਸੂ ਬੇਨਤੀ ਕਰਦਾ, ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਪ੍ਰਕਾਰ ਮੀਨ ਜਿਹੜੀ ਮਛਲੀ ਹੈ ਨਾ ਇਹ ਦੀਨ ਬਹੁਤੀ ਨਿਮਾਣੀ ਹੋ ਕਰਕੇ ਰਹਿੰਦੀ ਹੈ ਪਾਣੀ ਤੋਂ ਬਿਨਾਂ, ਤੇ ਜਿਸ ਵੇਲੇ ਲੀਨ ਜਲ ਦੇ ਅੰਦਰ ਲੀਨ ਹੋ ਜਾਂਦੀ ਹੈ ਨਾ ਜਲ ਦੀ ਪ੍ਰਾਪਤੀ ਦੀ ਪਿਆਸ ਇੱਛਾ ਤਿਸ ਦੀ ਸੰਪੰਨ ਹੋ ਜਾਂਦੀ ਪੂਰੀ ਹੋ ਜਾਂਦੀ ਹੈ।
1: ਸੰਤਨਾ ਹਰ ਸੰਤਨਾ,
0: ਇੱਥੇ ਸੰਤ ਦਾ ਪਹਿਲਾ ਅਰਥ ਲੈਣਾ ਸ਼ਾਂਤੀ। ਸੰਤਨਾ ਮਛਲੀ ਨੂੰ ਸ਼ਾਂਤੀ ਨਹੀਂ ਆਉਂਦੀ, ਸੰਤਨਾ ਉਦੋਂ ਤੱਕ ਸ਼ਾਂਤੀ ਨਹੀਂ ਆਉਂਦੀ ਜਦੋਂ ਤੱਕ ਜਲ ਨੂੰ ਪ੍ਰਾਪਤੀ ਜਲ ਦੀ ਪ੍ਰਾਪਤੀ ਤਿਸ ਨੂੰ ਨਹੀਂ ਹੋ ਜਾਂਦੀ। ਜਲ ਪ੍ਰਾਪਤ ਕਰਕੇ ਹੀ ਸੰਤਨਾ ਜਿਹੜੀ ਮਛਲੀ ਹੈ ਇਹ ਸ਼ਾਂਤੀ ਸੁੱਖ ਨੂੰ ਪਾਉਂਦੀ ਹੈ। ਇਸੇ ਪ੍ਰਕਾਰ
1: ਦੀਨ ਲੀਨ ਪਿਆਸ ਮੀਨ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਆਪ ਜੀ ਦੇ ਅੰਮ੍ਰਿਤ ਨਾਮ ਰੂਪੀ ਸਮੁੰਦਰ ਦੇ ਮੀਨ ਮਾਸ਼ ਹਾਂ। ਪਿਆਸ ਚਾਹਨਾ ਲੱਗੀ ਹੋਈ ਹੈ ਬਹੁਤੀ ਦਰਸ਼ਨਾਂ ਦੀ। ਦੀਨ ਲੀਨ ਨਿਮਾਣੇ ਹੋ ਕਰਕੇ, ਦੀਨ ਹੋ ਕਰਕੇ, ਇੱਛਾ ਭੈ ਸੰਯੁਕਤ ਹੋ ਕਰਕੇ ਇਸ ਆਪ ਜੀ ਦੇ ਨਾਮ ਦੇ ਸਾਗਰ ਦੇ ਅੰਦਰ ਲੀਨ ਹੋ ਰਹੇ ਹਾਂ। ਵਾਹਿਗੁਰੂ ਜੀ ਦੇ ਸਾਨੂੰ ਦੀਦਾਰ ਹੋ ਜਾਣ ਪ੍ਰਤੱਖ ਰੂਪ ਵਿੱਚ।
1: ਸੰਤਨਾ ਹਰ ਸੰਤਨਾ,
0: ਮਹਾਰਾਜ ਸੰਤਨਾ ਸ਼ਾਂਤੀ ਨਹੀਂ ਆਉਂਦੀ ਮਨ ਨੂੰ। ਹਰ ਸੰਤਨਾ ਹਰੀ ਪਰਮੇਸ਼ਰ ਜੀ ਤੋਂ ਬਿਨਾਂ ਨਹੀਂ ਸ਼ਾਂਤੀ ਆਉਂਦੀ ਏ। ਕਿਰਪਾ ਕਰਕੇ ਜੁਗਤ ਦੱਸੋ ਸਾਨੂੰ ਕਿਵੇਂ ਦਰਸ਼ਨ ਹੋ ਜਾਣ। ਤੇ ਹਜ਼ੂਰ ਫਰਮਾਉਂਦੇ ਹਨ ਜੀਓ
1: ਦੀਨ ਲੀਨ ਪਿਆਸ ਮੀਨ।
0: ਸੋ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਇਹ ਜਗਿਆਸੂ ਜਿਵੇਂ ਮਛਲੀ ਦੀਨ ਹੋ ਕਰਕੇ ਜਲ ਦੀ ਇੱਛਾ ਵਾਲੀ ਹੋ ਕਰਕੇ ਜਲ ਦੇ ਨਾਲ ਪਿਆਰ ਕਰਦੀ ਏ ਤੇ ਜਦੋਂ ਤਿਸ ਦੀ ਪਿਆਸ ਚਾਹਨਾ ਪੂਰੀ ਹੁੰਦੀ ਏ ਜਲ ਦੀ ਪ੍ਰਾਪਤੀ ਹੋ ਜਾਵੇ ਜਲ ਦੇ ਅੰਦਰ ਲੀਨ ਹੋ ਜਾਂਦੀ ਹੈ।
1: ਸੰਤਨਾ ਹਰ ਸੰਤਨਾ,
0: ਇਸੇ ਪ੍ਰਕਾਰ ਭਾਈ संत जना दी संगत दी सदा इच्छा मन विच धारण करके रखो। संतना जेड़े संत जन हरि परमेश्वर जी दे नाल मिले हुए ने ना उन्हां दी संगत विच मिल रहो। हर संतना ओ संत जन तुहानू भी हरि परमेश्वर जी दे नाल मेल देणगे। संत जना मिल हर जस गायो कोट जन्म के दुख गवायो जो चाहत सोई मन पायो कर कृपा हर नाम दिवायो। जेड़ी भी इच्छा मन विच कोई रख लवे ना संत जन उही इच्छा नाम जपा करके वाहिगुरु जी तो पूरी कर देंदे ने। जिन्हां ने पदार्थां दी इच्छा रखी संत जन पदार्थां दी भुख पूरी कर देंदे ने। ते जेड़े वाहिगुरु जी दे नाल आप मिले हुए संत ने उन्हां दी संगत विच मिल के कोई इच्छा करे ना महात्मा जी सानू भी परमेश्वर जी दे नाल मेल देवो। फिर संत सहाई राम के कर कृपा दिया मिलाए। संत होण बाबा बुढ़ा साहिब जी वर्गे भाई गुरदास साहिब जी वर्गे बाबा बिधी चंद साहिब जी वर्गे भाई बहलो जी वर्गे भाई मंझ जी वर्गे भगत कबीर साहब जी वर्गे भगत फरीद साहब जी वर्गे भगत धन्ना साहब जी वर्गे जेडे आप मिले होंदे ने ते जिग्यासुआ नू परमेश्वर जी दे नाल मिला देंदे ने। जिस त्रिलोचन पंडित ने भगत धन्ना जी नू पत्थर एक लपेट कर दे धन्ने नू गैल छड़ावे गऊ लै ली सी पत्थर दे करके ए भगवान है जाके पूजन कर। ते भगत धन्ना जी ने निश्चय दे नाल जिस वेले साध संगत जी भोजन रख के अरदासा कीतियां ना हाओ पी मुंह ना जुठाल सा तू रुठा मैं किहो ना सुखावै महाराज तुसी रुस गए हो मेरे नाल नाराज हो गए हो मेरा गरीब का भोजन ही नहीं छकते महाराज फिर मैं भी प्रण करदा जेकर तुसा मेरा गरीब का भोजन ना ना छकिया ते उदों तक अन्न दा दाना मैं भी मुँह च नहीं जे पाउणा भुखा ते मर जावांगा पर जद तक तुहानू भोजन नहीं छकाउंदा उदों तक आप भी नहीं छकना। एक दिन बतीत हो गया दूजे दिन फिर भोजन तैयार किया थाल परोसिया अगे रख दिता फिर बेनतियां करते ने। जदों इन्ने साध संगत जी प्यार विच भिज भिज के अरदासा बेनतियां करदे नू कई दिन बतीत गए ना फिर गुरसाई प्रथक होए रोटी खाए शाह मोहलावै परमेश्वर जी ने प्रगट हो करके प्रशादा छकिया ते लस्सी छकीए। ते इस वेले फिर पुछया भगता दस तेरी भावना की है ते धन्ना जी कहन लगे जी मैनू पंडित ने दसिया तुसी सारे कार्ज सवार दे हो खेतीबाड़ी का काम है ते खेतीबाड़ी का काम बड़ा औखा हुंदा है सवेर तो मैं बल्द लैके निकलदा है जोग लैके निकलदा है मूँह हनेरे सवा पैर रेंडी रात निकल जाना है जाके खेतों में वाही करदा है गोडी करदा है दाने बीजदा है इसे प्रकार फसलों नू बीजदा हाँ गोडी करदा हाँ नदीन कढदा हाँ आपे खूह गेड़दा आपे बल्द हिकदा आपे क्यारे मोड़दा महाराज खेती दे काम बड़े हुंदे ने ते करन वाला मैं कल्ला ते फिर कृपा करो मेरे नाल हाथी बिटा दिया करो मेरे नाल खेतां च कामी करा दिया करो। ते जिन्ने खेतां दे काम सन भगवान जी ने उन्ने सरूप धार के निमख मात्र विच सारे ही कर दिते। हुण जदों सारे कार्ज होण लगे ना अचिंत काम करहे प्रभ तिनके जिन हर का नाम प्यारा जिन्हां नू वाहिगुरु जी का नाम प्यारा साध संगत जी कार्ज तां सुते सिधी हुंदे ने। ते इस वेले जदों आप जी की महिमा फैली ना कि भगत धन्ने जी दियां ते गऊं भी भगवान जी चारदे ने खूह भी भगवान जी गेड़दे ने बल्द भी हिकदे ने क्यारे मोड़दे ने नदीन कढ़दे ने ये जस पंडित तक भी पुज गया। तो इस पंडित का नाम त्रिलोचन सी फिर आके भगत धन्ना जी नूं पुछण लगा धन्ना जी तुसा दीदार किवें कीते। तो भगत धन्ना जी चरण छूना चाहुंदे ने ब्राह्मण देवता जी तुसा ही तो कृपा की तुसा ही तो ठाकुर दिता सी तां मैनू दर्शन होए ते हुण त्रिलोचन भगत साहब जी दे चरण छूना चाहुंदा भगता मैं ते तेरे नाल ठगी मारी सी मैं ते निकम्मा पत्थर तेनू दिता सी गलों लाउण वास्ते ते नाले मन विच लालच सी गलवेरी गऊ मिल जावे बच्चे दुध पीणगे मैं दुध पीवांगा मैं दुध दे लालच विच तेनू पत्थर दिता सी मैं कोई भगवान नहीं सी तेनू दिता। साध संगत जी जदों पत्थर दिता सी ना ते पंडित बड़ा खुश सी के पत्थर दे बदले गऊ मिल गई ते भगत धन्ना साहिब जी बड़े खुश सन के गऊ दे बदले भगवान मिल गया गऊ दे बदले भगवान मिल जे होर चाहिदा की है। पंडित फिर अपना गुनाह मन्या भगता मैं ते गऊ लालच वस हो करके दित्ती सी पत्थर दिता सी तेनू भगवान दे दर्शन ते अज तक मैनू नहीं होए जदों मैनू नहीं होए ते मैं तेनू दर्शन कित्थों करा देने सन। फिर चरणी पैंदा भगत जी कृपा करो मेरे ते कृपा करो भगवान जी दे दर्शन मैनू भी करा दे। इस वेले धन्ना जी कहन लगे जी मैं भगवान जी नू बेनती करांगा। फिर भगवान जी नू बेनती की थी, भगवान जी ਜਿਸ ਪੰਡਿਤ ਦੇ ਰਾਹੀਂ ਤੁਸੀਂ ਮੈਨੂੰ ਮਿਲੇ ਹੋ, ਠਾਕੁਰ ਤੇ ਮੈਨੂੰ ਉਸੇ ਨੇ ਦਿੱਤਾ ਸੀ ਨਾ, ਅਜੇ ਤੱਕ ਤੁਹਾਡੇ ਦਰਸ਼ਨਾਂ ਤੋਂ ਵਾਂਝਾ ਹੈ, ਕਿਰਪਾ ਕਰਕੇ ਤਿਸ ਨੂੰ ਵੀ ਦਰਸ਼ਨ ਦਿਓ। ਤੇ ਭਗਵਾਨ ਜੀ ਨੇ ਆਖਿਆ, ਉਹ ਉਦੋਂ ਵੀ ਪੱਥਰ ਹੀ ਪੂਜਦਾ ਸੀ ਤੇ ਅੱਜ ਵੀ ਪੱਥਰ ਹੀ ਪੂਜਦਾ ਹੈ, ਤੇ ਪੱਥਰ ਪੂਜਣ ਵਾਲੇ ਨੂੰ ਪੱਥਰ ਹੀ ਮਿਲੇਗਾ ਨਾ। ਉਸਨੇ ਮੇਰਾ ਧਿਆਨ ਕਦੇ ਧਰਿਆ ਹੀ ਨਹੀਂ, ਦਰਸ਼ਨਾਂ ਦੀ ਚਾਹਤ ਕੀਤੀ ਨਹੀਂ, ਅਰਦਾਸ ਕੀਤੀ ਨਹੀਂ, ਦਰਸ਼ਨਾਂ ਦੀ ਚਾਹਤ ਲੈ ਕੇ ਧਿਆਨ ਧਰੇ ਤੇ ਬੇਨਤੀਆਂ ਕਰੇ ਫਿਰ ਦਰਸ਼ਨ ਹੋ ਜਾਣਗੇ। ਜਦੋਂ ਇਹ ਜੁਗਤ ਭਗਤ ਧੰਨਾ ਸਾਹਿਬ ਜੀ ਨੇ ਪੰਡਿਤ ਨੂੰ ਦੱਸੀ ਨਾ, ਤੇ ਫਿਰ ਕੁਝ ਸਮੇਂ ਬਾਅਦ ਭਗਵਾਨ ਜੀ ਨੇ ਉਸ ਪੰਡਿਤ ਨੂੰ ਵੀ ਦਰਸ਼ਨ ਦੇ ਕਰਕੇ ਕਿਰਤਾਰਥ ਕੀਤਾ ਤੇ ਆਖਿਆ, ਪੰਡਤਾ ਜਿਹੋ ਜਿਹੇ ਤੇਰੇ ਕਰਮ ਸਨ ਤੈਨੂੰ ਦਰਸ਼ਨ ਹੋਣੇ ਤੇ ਨਹੀਂ ਸੀ, ਪਰ ਇਹ ਸਾਡੇ ਭਗਤ ਧੰਨਾ ਜੀ ਦਾ ਪਿਆਰ ਹੈ, ਧੰਨਾ ਜੀ ਦੀ ਬੇਨਤੀ ਏ, ਉਸ ਨੇ ਸਾਨੂੰ ਆਖਿਆ ਤੈਨੂੰ ਦਰਸ਼ਨ ਦੇਈਏ ਤੇ ਆਪਣੇ ਪਿਆਰੇ ਦੀ ਬੇਨਤੀ ਨੂੰ ਅਸੀਂ ਮੋੜ ਨਹੀਂ ਸਕੇ। ਇਸ ਪ੍ਰਕਾਰ ਸੰਤ ਹੋਵੇ ਭਗਤ ਧੰਨਾ ਸਾਹਿਬ ਜੀ ਵਰਗਾ, ਤੇ ਜਿਵੇਂ ਪੰਡਿਤ ਨੂੰ ਦੀਦਾਰ ਕਰਵਾ ਦਿੱਤੇ ਨਾ, ਇਵੇਂ ਵਾਹਿਗੁਰੂ ਜੀ ਦੇ ਦੀਦਾਰ ਕਰਵਾ ਦਿੰਦੇ ਨੇ ਸੰਤਨਾ, ਹਰ ਸੰਤਨਾ। ਹਜ਼ੂਰ ਫਰਮਾਉਂਦੇ ਨੇ, ਭਾਈ ਐਸੇ ਜਿਹੜੇ ਭਗਤ ਧੰਨਾ ਸਾਹਿਬ ਜੀ ਵਰਗੇ ਸੰਤ ਜਨ ਨੇ, ਉਹਨਾਂ ਸੰਤ ਜਨਾਂ ਦੇ ਸੰਗਤ ਵਿੱਚ ਮਿਲ ਕਰਕੇ ਨਾਮ ਨੂੰ ਜਪਦਾ ਰਹਿ, ਐਸੇ ਸੰਤ ਜਨ ਹਰੀ ਪਰਮੇਸ਼ਰ ਜੀ ਦੇ ਨਾਲ ਮੇਲ ਦਿੰਦੇ ਹਨ ਜੀਓ।
1: ਹਰ ਸੰਤ ਨਾ ਕੀ ਰੇਨ,
0: ਤੇ ਸੰਤਾਂ ਦੀ ਚਰਨ ਧੂੜੀ ਲੈ ਕੇ ਸ਼ਰਨ ਵਿੱਚ ਪੈ ਕਰਕੇ ਵੀ ਮਾਣ ਨਹੀਂ ਕਰਨਾ ਕਿਸੇ ਗੱਲ ਦਾ ਕਿ ਮੈਂ ਸੰਤਾਂ ਦੀ ਸ਼ਰਨ ਪਿਆ, ਬਲਕਿ ਨਿਮਰਤਾ ਨੂੰ ਧਾਰਨ ਕਰਕੇ ਸਦਾ ਸੰਤ ਜਨਾਂ ਦੀ ਰੇਨ ਚਰਨ ਧੂੜ ਹੋਏ ਰਹਿਣਾ ਹੈ। ਚਰਨ ਧੂੜ ਹੋਣ ਤੋਂ ਭਾਵ ਕੀ ਹੈ? ਸਦਾ ਨਿਮਰਤਾ ਧਾਰਨ ਕਰਕੇ ਰੱਖਣੀ। ਜਦੋਂ ਸੰਤ ਜਨਾਂ ਦੀ ਸ਼ਰਨ ਵਿੱਚ ਪੈਣਾ ਨਾ, ਜਾਤ ਦਾ ਮਾਣ, ਧਨ ਦਾ ਮਾਣ, ਉੱਚੀ ਕੁਲ ਦਾ ਮਾਣ, ਵਿਦਿਆ ਦਾ ਮਾਣ ਨਾ ਹੋਵੇ ਕਿ ਮੈਂ ਵਿਦਵਾਨ ਬੜਾ, ਮੈਂ ਗਵਾਈਆਂ ਬੜਾ, ਮੈਨੂੰ ਰਾਗ ਬੜੇ ਆਉਂਦੇ ਨੇ, ਮੇਰੇ ਕੋਲ ਧਨ ਬੜਾ, ਮੇਰੀ ਸਰਕਾਰੇ ਦਰਬਾਰੇ ਬੜੀ ਚੱਲਦੀ ਹੈ, ਐਸਾ ਮਾਣ ਨਾ ਕੋਈ ਹੋਵੇ। ਮੇਰੇ ਕੋਲ ਧਨ ਬੜਾ, ਮੈਂ ਧਨਾੜ ਬੜਾ, ਮੈਂ ਲੱਖਾਂ ਰੁਪਈਏ ਰੱਖ ਕੇ ਮੱਥੇ ਟੇਕੇ ਨੇ, ਐਸਾ ਮਾਣ ਨਾ ਹੋਵੇ। ਬਲਕਿ ਸੰਤ ਨਾ ਕੀ ਰੇਨ, ਮਨ ਕਰਕੇ ਸੰਤ ਜਨਾਂ ਦੀ ਚਰਨ ਧੂੜ ਹੋਏ ਰਹਿਣਾ, ਅਰਥਾਤ ਸਦਾ ਮਨ ਦੇ ਅੰਦਰ ਨਿਮਰਤਾ ਧਾਰਨ ਕਰਕੇ ਰੱਖਣੀ ਹੈ ਜੀਓ।
1: ਹੀਓ ਅਰਪ ਦੇਨ,
0: ਹੀਓ ਜਿਹੜਾ ਹਿਰਦਾ ਹੈ ਨਾ, ਇਹ ਫਿਰ ਸੰਤ ਜਨਾਂ ਨੂੰ ਹੀ ਅਰਪਣ ਕਰ ਦੇਣਾ ਹੈ। ਅਰਪਣ ਕਰਨੇ ਤੋਂ ਭਾਵ ਭੇਟਾ ਕਰ ਦੇਣਾ, ਅਰਥਾਤ ਫਿਰ ਮਨ ਦੀਆਂ ਮਰਜ਼ੀਆਂ ਨਹੀਂ ਕਰਨੀਆਂ ਕਿ ਜਿੱਧਰ ਨੂੰ ਮਨ ਕਹੇ ਉੱਧਰ ਨੂੰ ਜਾਣਾ, ਮਨ ਦੇ ਪਿੱਛੇ ਲੱਗਣਾ ਤੇ ਮਨਮੁਖਤਾਈ ਹੋਈ ਨਾ। ਭਾਈ ਆਪਣਾ ਮਨ ਹੀ ਸਤ ਜੋ ਸਤਿਗੁਰੂ ਜੀ ਦਾ ਪੂਜਨ ਕਰਨ ਵਾਲੇ ਸੰਤ ਜਨ ਨੇ ਤਿੰਨਾਂ ਨੂੰ ਅਰਪਣ ਕਰ ਦੇਣਾ, ਸਤਿਗੁਰੂ ਜੀ ਦੀ ਬਾਣੀ ਦੁਆਰਾ ਬੰਦਗੀ ਕਰਾਉਣ ਵਾਲੇ ਸੰਤ ਜਨ ਨੇ ਤਿੰਨਾਂ ਨੂੰ ਅਰਪਣ ਕਰ ਦੇਣਾ, ਅਰਥਾਤ ਮਨ ਦੇ ਸੰਕਲਪ ਵਿਕਲਪ ਤਿਆਗ ਦੇਣੇ ਨੇ, ਤੇ ਮਨ ਦੇ ਸੰਕਲਪਾਂ ਵਿਕਲਪਾਂ ਨੂੰ ਛੱਡ ਕੇ ਜਿਵੇਂ ਜਿਵੇਂ ਸੰਤ ਜਨ ਸਿੱਖਿਆ ਦਿੰਦੇ ਨੇ ਤੇਵੇਂ ਤੇਵੇਂ ਸੇਵਾ ਕਰਨੀ ਏ ਤੇ ਸਿਮਰਨ ਕਰਨਾ ਹੈ।
1: ਪ੍ਰਭ ਭਏ ਹੈ ਕਿਰਪੇ,
0: ਭਾਈ ਜਿਹੜੇ ਸੰਤ ਜਨ ਨੇ ਨਾ, ਉਹਨਾਂ ਦੇ ਉੱਪਰ ਸਰਬ ਕਲਾ ਸਮਰੱਥ ਪ੍ਰਭੂ ਪਰਮੇਸ਼ਰ ਜੀ ਸਦਾ ਹੀ ਕਿਰਪੇਨ, ਕਿਰਪਾ ਦਾ ਘਰ ਹੋਏ ਰਹਿੰਦੇ ਨੇ, ਅਰਥਾਤ ਬਹੁਤ ਹੀ ਕਿਰਪਾਲਤਾ ਦਇਆਲਤਾ ਸੰਤ ਜਨਾਂ ਤੇ ਕਰਦੇ ਨੇ। ਇਸੇ ਪ੍ਰਕਾਰ
1: ਪ੍ਰਭ ਭਏ ਹੈ ਕਿਰਪੇ,
0: ਮਹਾਰਾਜ ਜੀ ਸੰਤ ਜਨਾਂ ਦੀ ਚਰਨ ਧੂੜ ਹੋ ਰਹੀ ਏ, ਹਿਰਦਾ ਆਪਣਾ ਸੰਤ ਜਨਾਂ ਨੂੰ ਅਰਪਣ ਹੀ ਕਰ ਦੇਈਏ, ਮਨ ਦੀ ਮੱਤ ਤਿਆਗ ਹੀ ਦੇਈਏ, ਮਨ ਦੀਆਂ ਮਰਜ਼ੀਆਂ ਕਰੀਏ ਹੀ ਨਾ, ਸੰਤਾਂ ਦੀ ਆਗਿਆ ਵਿੱਚ ਰਹਿ ਕਰਕੇ ਸੇਵਾ ਕਰੀਏ, ਸਿਮਰਨ ਕਰੀਏ, ਫਿਰ ਸਾਨੂੰ ਮਿਲੇਗਾ ਕੀ? ਤੇ ਹਜ਼ੂਰ ਬਚਨ ਕਰਦੇ ਨੇ, ਪ੍ਰਭ ਭਾਏ ਹੈ ਕਿਰਪੇਨ, ਭਾਈ ਜਿਹੜੇ ਇਸ ਪ੍ਰਕਾਰ ਆਪਾ ਭਾਵ ਤੋਂ ਸਮਰਪਣ ਹੋ ਕਰਕੇ ਸੰਤ ਜਨਾਂ ਦੇ ਚਰਨਾਂ ਦੀ ਸ਼ਰਨ ਵਿੱਚ ਪੈਂਦੇ ਨੇ ਨਾ, ਸਰਬ ਕਲਾ ਸਮਰੱਥ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਉਹਨਾਂ ਦੇ ਉੱਪਰ ਅਤਿਅੰਤ ਕਿਰਪਾ ਕਿਰਪਾਲਤਾ ਕਰਦੇ ਨੇ। ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰ ਨਿਹਾਰ, ਤੇ ਜਿਹੜੇ ਨਿੰਦਿਆ ਕਰਦੇ ਨੇ, ਸੰਤ ਕੀ ਨਿੰਦਾ ਨਾਨਕਾ ਬਾਹਰ ਬਾਹਰ ਅਵਤਾਰ, ਕਦੇ ਸੁਕੂਕਰ ਕਦੇ ਸੁਕਰ, ਕਦੇ ਗਰਦਬ ਕਦੇ ਕਾਂ, ਤੇ ਕਦੇ ਇਸੇ ਪ੍ਰਕਾਰ ਸਾਧ ਸੰਗਤ ਜੀ ਫਿਰ ਸੱਪ ਬਣਦੇ ਨੇ। ਜਿਹੜਾ ਸੰਤ ਦਾ ਨਿੰਦਕ ਹੈ ਸੱਪ ਦੀ ਜੂਨੀ ਤੇ ਪੱਕੀ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਮੋਹਰ ਲਾਈ ਹੈ, ਜਿਹੜਾ ਸੰਤ ਦਾ ਨਿੰਦਕ ਹੈ ਸਰਪ ਜੋਨ ਪਾਏ ਸੱਪ ਦੀ ਜੂਨੀ ਤੇ ਉਸਨੂੰ ਪ੍ਰਾਪਤ ਹੁੰਦੀ ਏ। ਨਾ ਹੱਥ ਨੇ ਨਾ ਪੈਰ ਨੇ, ਨਾ ਹੱਥਾਂ ਨਾਲ ਮੂੰਹ ਵਿੱਚ ਕੁਝ ਪਾ ਸਕਦਾ, ਨਾ ਪੈਰਾਂ ਨਾਲ ਤੁਰ ਸਕਦਾ, ਸਾਰੀ ਜ਼ਿੰਦਗੀ ਫਿਰ ਢਿੱਡ ਭਾਰ ਰਿੜ ਰਿੜ ਕੇ ਆਪਣੀ ਬਤੀਤ ਕਰਦਾ ਹੈ, ਤੇ ਮੂੰਹ ਦੇ ਵਿੱਚ ਜ਼ਹਿਰ ਹੈ ਤੇ ਆਪਣੀ ਜ਼ਹਿਰ ਦੇ ਨਾਲ ਆਪੇ ਸੜਦਾ ਰਹਿੰਦਾ ਹੈ। ਸਾਧ ਸੰਗਤ ਜੀ, ਸੱਪ ਕਿਸੇ ਨੂੰ ਲੜ ਜਾਵੇ ਤੇ ਜ਼ਹਿਰ ਚੜ੍ਹਦੀ ਏ ਨਾ, ਤੇ ਜਿਸ ਨੂੰ ਸੱਪ ਲੜਿਆ ਹੋਵੇ ਫਿਰ ਕਿਵੇਂ ਲੁਛ ਲੁਛ ਕਰਦਾ, ਕਿਵੇਂ ਤਰਲੇ ਲੈਂਦਾ, ਕਿਵੇਂ ਲੂਸਣੀਆਂ ਲੈਂਦਾ, ਕਿਵੇਂ ਤੜਫਦਾ, ਤੇ ਇੰਨੀ ਜ਼ਹਿਰ ਜਿਹਦੇ ਮੂੰਹ ਵਿੱਚ ਹਰ ਵੇਲੇ ਭਰੀ ਹੋਈ ਹੈ ਉਹਦਾ ਕੀ ਹਾਲ ਹੋਵੇਗਾ? ਆਪਣੀ ਜ਼ਹਿਰ ਦੇ ਨਾਲ ਆਪੇ ਤਰਸਦਾ ਸੋ ਸੜਦਾ ਹੈ, ਲੁਛ ਲੁਛ ਕਰਦਾ ਸੜਦਾ ਹੈ, ਕ੍ਰਿਜਦਾ ਹੈ, ਰਿਜਦਾ ਹੈ, ਬਹੁਤਾ ਦੁਖੀ ਹੁੰਦਾ ਹੈ ਤੇ ਹੱਥ ਵੀ ਨਹੀਂ ਪੈਰ ਵੀ ਨਹੀਂ ਤੇ ਢਿੱਡ ਭਰ ਰਿੜ ਰਿੜ ਕੇ ਸਾਰੀ ਜ਼ਿੰਦਗੀ ਬਤੀਤ ਕਰਦਾ। ਸੰਤਾਂ ਦੇ ਨਿੰਦਕਾਂ ਦੀ ਐਸੀ ਹਾਲਤ ਹੁੰਦੀ ਹੈ ਤੇ ਜਿਹੜੇ ਸੰਤ ਜਨਾਂ ਦੀ ਸ਼ਰਨ ਵਿੱਚ ਪੈਂਦੇ ਨੇ ਸੋ ਜਨ ਉਧਰਨਹਾਰ, ਉਹ ਜਨ ਤਰ ਜਾਂਦੇ ਨੇ। ਕਿਉਂ ਤਰ ਜਾਂਦੇ ਨੇ? ਸੰਤ ਜਪਾਵੈ ਨਾਮ, ਸੰਤ ਜਨ ਅੰਮ੍ਰਿਤ ਨਾਮ ਨੂੰ ਜਪਾ ਜਪਾ ਕਰਕੇ ਹਿਰਦਾ ਪਵਿੱਤਰ ਕਰ ਦਿੰਦੇ ਨੇ। ਪ੍ਰਭ ਭਾਏ ਹੈ ਕਿਰਪੇਨ, ਐਸੇ ਨਾਮ ਦੇ ਰਸੀਏ ਜਿਹੜੇ ਆਪ ਨਾਮ ਜਪਦੇ ਨੇ, ਦੂਸਰਿਆਂ ਨੂੰ ਜਪਾਉਂਦੇ ਨੇ, ਆਪ ਬੋਲਦੇ ਨੇ, ਦੂਸਰਿਆਂ ਨੂੰ ਬੁਲਾਉਂਦੇ ਨੇ, ਸਤਨਾਮ ਸ੍ਰੀ ਵਾਹਿਗੁਰੂ। ਉਹਨਾਂ ਸੰਤਾਂ ਦੀ ਸ਼ਰਨ ਵਿੱਚ ਪੈ ਕਰਕੇ ਜਿਹੜੇ ਬੰਦਗੀ ਕਰਦੇ ਨੇ, ਸਰਵ ਕਲਾ ਸਮਰੱਥ ਪ੍ਰਭੂ ਪਰਮੇਸ਼ਰ ਜੀ ਉਹਨਾਂ ਦੇ ਉੱਪਰ ਅਤਿਅੰਤ ਕਿਰਪਾਲਤਾ ਕਰਦੇ ਨੇ, ਕਿਰਪਾ ਦ੍ਰਿਸ਼ਟੀ ਕਰਦੇ ਹਨ ਜੀਓ।
1: ਮਾਨ ਮੋਹੇ ਤਿਆਗ ਛੋੜਿਓ,
0: ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਭਾਈ, ਜਿਹੜੇ ਸੰਤ ਜਨ ਨੇ ਨਾ ਉਹਨਾਂ ਨੇ ਮਨ ਦਾ ਮਾਣ ਵੀ ਛੱਡ ਦਿੱਤਾ। ਇਸੇ ਪ੍ਰਕਾਰ ਜਿਹੜਾ ਪਦਾਰਥਾਂ ਦਾ ਮੋਹ ਹੈ ਉਹ ਵੀ ਤਿਆਗ ਦਿੱਤਾ ਤੇ ਸੰਸਾਰ ਦੇ ਜਿਹੜੇ ਸੰਬੰਧੀਆਂ ਦੇ ਮੋਹ ਦੇ ਬੰਧਨ ਨੇ ਉਹਨਾਂ ਨੂੰ ਵੀ ਛੱਡ ਦਿੱਤਾ ਹੈ। ਇਸੇ ਪ੍ਰਕਾਰ
1: ਮਾਨ ਮੋਹੇ ਤਿਆਗ ਛੋੜਿਓ,
0: ਭਾਈ ਸੰਤ ਜਨਾਂ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਕਰਕੇ ਮਾਨ ਛੱਡ ਦੇਵੋ, ਜਾਤੀ ਦਾ, ਵਿਦਿਆ ਦਾ, ਧਨ ਦਿਆ, ਆਪਣੇ ਸਰੀਰ ਦਾ ਜਿਹੜਾ ਮੋਹ ਹੈ ਇਸ ਨੂੰ ਵੀ ਤਿਆਗ ਦਿਓ ਤੇ ਜੜ ਮਾਇਆ ਚੇਤਨ ਮਾਇਆ ਦੇ ਲਾਲਚ ਨੂੰ ਵੀ ਛੱਡ ਦੇਣਾ ਕਰੋ ਜਿਨ੍ਹਾਂ ਨੇ ਛੱਡਿਆ ਹੈ।
1: ਤਉ ਨਾਨਕ ਹਰ ਜੀਓ ਭੇਟਨਾ,
0: ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ। ਤਉ ਤਿਨ੍ਹਾਂ ਦੇ ਤਾਈ, ਤਿਨ੍ਹਾਂ ਨੂੰ, ਤਿਨ੍ਹਾਂ ਜਗਿਆਸੂਆਂ ਨੂੰ, ਤਿਨ੍ਹਾਂ ਪਿਆਰਿਆਂ ਨੂੰ, ਤਿਨ੍ਹਾਂ ਸੰਤ ਜਨਾਂ ਦੇ ਸੰਗੀਆਂ ਨੂੰ ਹਰ ਜੀਓ ਭੇਟਨਾ, ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਆ ਕਰਕੇ ਭੇਟਣਾ ਮਿਲਦੇ ਨੇ, ਵਾਹਿਗੁਰੂ ਜੀ ਤਿਨ੍ਹਾਂ ਨੂੰ ਪ੍ਰਾਪਤ ਹੁੰਦੇ ਨੇ ਜਿਨ੍ਹਾਂ ਨੇ ਮਾਣ ਮੋਹ ਨੂੰ ਅਤੇ ਲੋਭ ਨੂੰ ਛੱਡਿਆ ਹੋਇਆ, ਤਿਆਗਿਆ ਹੋਇਆ। ਅਰਥਾਤ ਲੋਭ ਲਾਲਚਾਂ ਤੋਂ ਸੁਰਤ ਨੂੰ ਉੱਚੀ ਕਰਕੇ, ਸੰਤ ਜਨਾਂ ਦੇ ਸਨਮੁਖ ਨਿਮਰਤਾ ਨੂੰ ਧਾਰਨ ਕਰਕੇ, ਤਿਨ੍ਹਾਂ ਦੇ ਉਪਦੇਸ਼ ਦੁਆਰਾ ਸਦਾ ਬੰਦਗੀ ਕਰਦੇ ਰਹੀਏ ਤੇ ਵਾਹਿਗੁਰੂ ਜੀ ਆਪ ਆ ਕਰਕੇ ਮਿਲਦੇ ਨੇ, ਆਪ ਆ ਕਰਕੇ ਪ੍ਰਾਪਤ ਹੁੰਦੇ ਹਨ ਜੀਓ।
1: ਕਾਨੜਾ ਮਹੱਲਾ ਪੰਜਵਾਂ,
0: ਇਵੇਂ ਸਤਿਗੁਰੂ ਜੀ ਨੇ ਸੰਤ ਜਨਾਂ ਦੀ ਸੰਗਤ ਦੁਆਰਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਮਿਲਾਪ ਨੂੰ ਉਪਦੇਸ਼ ਦੁਆਰਾ ਦਰਸਾਇਆ। ਭਾਈ ਇਹ ਸਾਧਨ ਨੇ ਪਰਮੇਸ਼ਰ ਜੀ ਨੂੰ ਮਿਲਣੇ ਦੇ। ਅੱਗੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਹਜ਼ੂਰ ਕਾਨੜਾ ਰਾਗ ਦੇ ਅੰਦਰ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ।
1: ਰੰਗਾ ਰੰਗ ਰੰਗਨ ਕੇ ਰੰਗਾ,
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾਲਤਾ ਕਰਕੇ ਸਾਡੇ ਤਾਈ ਉਪਦੇਸ਼ ਦਿਓ, ਸਾਡੇ ਵਿਕਾਰਾਂ ਦਾ ਕਿਵੇਂ ਨਾਸ਼ ਹੋ ਜਾਵੇ। ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਿਟ ਜਾਣ, ਗਰੀਬ ਨਿਵਾਜ ਸਾਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਉਪਦੇਸ਼ ਬਖਸ਼ੋ ਜੀ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਰੰਗਾ, ਭਾਈ ਜੋ ਰੰਗਾ ਆਨੰਦੀ ਸਰੂਪ ਪਰਮੇਸ਼ਰ ਜੀ ਨੇ ਨਾ, ਸਦਾ ਆਨੰਦ ਸਰੂਪ ਨੇ, ਆਨੰਦ ਅਵਸਥਾ ਵਿੱਚ ਵਿਚਰਨੇ ਵਾਲੇ ਤੇ ਜਗਿਆਸੂਆਂ ਦੇ ਤਾਈ ਆਨੰਦ ਦੇਣ ਵਾਲੇ ਨੇ। ਰੰਗ ਰੰਗਨ ਕੇ ਰੰਗਾ, ਇਸ ਪਰਮੇਸ਼ਰ ਜੀ ਦੇ ਪ੍ਰੇਮ ਰੰਗ ਦੇ ਅੰਦਰ ਮਨ ਤਨ ਕਰਕੇ ਸਦਾ ਹੀ ਰੰਗੇ ਰਹੋ। ਮਨ ਵੀ ਪਰਮੇਸ਼ਰ ਜੀ ਦੇ ਰੰਗ ਦਾ ਅਰਥ ਹੈ ਪ੍ਰੇਮ। ਮਨ ਵੀ ਪ੍ਰੇਮ ਵਿੱਚ ਭਿੱਜਾ ਰਵੇ, ਤਨ ਵੀ ਪ੍ਰੇਮ ਵਿੱਚ ਭਿੱਜਾ ਰਵੇ, ਪ੍ਰੇਮ ਅਵਸਥਾ ਕਦੇ ਛੁੱਟ ਨਾ ਜਾਵੇ, ਫਿਰ ਆਨੰਦੀ ਸਾਰੇ ਰੰਗਾਂ ਦੇ ਮਾਨਣ ਵਾਲੇ ਤੇ ਰੰਗਾਂ ਦੇ ਚੋਜਾਂ ਦੇ ਕਰਨ ਵਾਲੇ ਪਰਮੇਸ਼ਰ ਜੀ ਪ੍ਰਾਪਤ ਹੁੰਦੇ ਨੇ। ਜਿਹੜੇ ਪਰਮੇਸ਼ਰ ਜੀ ਖਿਨ ਮਹਿ ਅਵਰ ਖਿਨੈ ਮਹਿ ਅਵਰਾ ਅਚਰਜ ਚਲ ਤੋ ਤੁਮਾਰੇ, ਐਸੇ ਆਨੰਦੀ ਨੇ ਆਪਣੇ ਆਨੰਦ ਦੇ ਵਿੱਚ, ਆਪਣੀ ਮੌਜ ਦੇ ਵਿੱਚ ਜੋ ਚਿੱਤ ਚਾਹੇ ਕਰੀ ਜਾਂਦੇ ਨੇ। ਪਰਮੇਸ਼ਰ ਜੀ ਨੂੰ ਰੰਗ ਆਨੰਦ ਵਿੱਚ ਆਏ ਹੋਣ ਤੇ ਰਚਨਾ ਹੀ ਕਰੀ ਜਾਂਦੇ ਨੇ, ਪਾਲਣਾ ਹੀ ਕਰੀ ਜਾਂਦੇ ਨੇ ਤੇ ਰੰਗ ਮੌਜ ਵਿੱਚ ਹੀ ਆਉਂਦੇ ਨੇ ਤੇ ਸਾਰੀ ਸ੍ਰਿਸ਼ਟੀ ਦੇ ਪਸਾਰੇ ਨੂੰ ਲੈ ਕਰ ਦਿੰਦੇ ਨੇ, ਲੀਨ ਕਰ ਦਿੰਦੇ ਨੇ, ਸਮਾਪਤ ਕਰ ਦਿੰਦੇ ਨੇ, ਮਹਾਂਪਰਲੋ ਕਰ ਦਿੰਦੇ ਨੇ। ਐਸੇ ਪਰਮੇਸ਼ਰ ਜੀ ਆਨੰਦੀ ਨੇ, ਤੇ ਇਸ ਪਰਮੇਸ਼ਰ ਜੀ ਦੇ ਪ੍ਰੇਮ ਰੰਗ ਵਿੱਚ ਤਨ ਮਨ ਕਰਕੇ ਰੰਗੇ ਰਹੀਏ, ਫਿਰ ਪਿਆਰ ਅਵਸਥਾ ਕਰਕੇ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ। ਸਾਚ ਕਹੋ ਸੁਨ ਲੇਹ ਸਭੈ ਜਿਨ ਪ੍ਰੇਮ ਕੀਓ, ਤਿਨ ਹੀ ਪ੍ਰਭ ਪਾਇਓ।
1: ਕੀਟਾ ਹਸਤ ਪੂਰਨ ਸਭ ਸੰਗਾ,
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਐਸੇ ਪਰਮੇਸ਼ਰ ਜੀ ਰਹਿੰਦੇ ਕਿੱਥੇ ਨੇ, ਵੱਸਦੇ ਕਿੱਥੇ ਨੇ, ਸਾਨੂੰ ਕਿਧਰੇ ਟਿਕਾਣੇ ਦਾ ਪਤਾ ਲੱਗ ਜਾਵੇ ਸੰਬੰਧੀ, ਚਾਹੇ 100 ਮੀਲ ਤੇ ਹੋਵੇ, ਚਾਹੇ 1000 ਮੀਲ ਤੇ ਜਾ ਹੀ ਮਿਲੀਦਾ ਨਾ, ਸਾਨੂੰ ਪਰਮੇਸ਼ਰ ਜੀ ਦੇ ਟਿਕਾਣੇ ਦਾ ਪਤਾ ਲੱਗ ਜਾਵੇ ਕਿੱਥੇ ਵੱਸਦੇ ਨੇ, ਜਾ ਹੀ ਮਿਲੀਏ। ਤੇ ਹਜ਼ੂਰ ਫਰਮਾਉਂਦੇ ਨੇ ਭਾਈ ਪਰਮੇਸ਼ਰ ਜੀ ਕੀੜਿਆਂ ਦੇ ਅੰਦਰ ਵੀ ਵੱਸਦੇ ਨੇ, ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਛੋਟੀ ਜੀ ਕੀੜੀ ਤੋਂ ਲੈ ਕਰਕੇ ਹੱਥ ਹਸਤੀ ਨਾਮ ਹਾਥੀ ਦਾ ਹਾਥੀ ਤੱਕ ਸਾਰਿਆਂ ਦੇ ਉੱਪਰ ਕਿਰਪਾ ਦ੍ਰਿਸ਼ਟੀ ਕਰਕੇ ਪ੍ਰਾਤ ਪਾਲਣਾ ਕਰਕੇ ਫੂਲਾ ਫੁੱਲ ਆਨੰਦ ਰਹੇ ਨੇ, ਆਨੰਦ ਰੂਪ ਹੋ ਰਹੇ ਨੇ। ਸੋ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਕੀੜਿਆਂ ਦੇ ਅੰਦਰ ਵੀ ਵੱਸਦੇ ਨੇ, ਹਸਤ ਹਾਥੀਆਂ ਦੇ ਅੰਦਰ ਵੀ ਵੱਸਦੇ ਨੇ, ਪੂਰਨ ਸਭ ਸੰਗਾ ਸਾਰਿਆਂ ਜੀਵਾਂ ਦੇ ਅੰਗ ਸੰਗ ਨੇ ਤੇ ਸਾਰਿਆਂ ਦੇ ਹਿਰਦਿਆਂ ਦੇ ਅੰਦਰ ਪੂਰਨ ਨੇ। ਜਲ ਥਲ ਮਹੀਅਲ ਪੂਰਿਆ ਸਵਾਮੀ ਸਿਰਜਨਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ, ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਭਾਈ ਉਹ ਕੀੜੀ ਤੋਂ ਲੈ ਕਰਕੇ ਹਾਥੀ ਤੱਕ, ਅਣੂ ਤੋਂ ਪਰਮਾਣੂ ਤੋਂ ਲੈ ਕਰਕੇ ਬ੍ਰਹਮੇ ਤੱਕ ਸਾਰਿਆਂ ਦੇ ਅੰਗ ਸੰਗ ਵੱਸਦੇ ਨੇ ਤੇ ਸਾਰਿਆਂ ਦੇ ਅੰਦਰ ਹੀ ਪਰਿਪੂਰਨ ਹੋ ਰਹੇ ਹਨ।
1: ਰਹਾਓ
0: ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ ਜੀਓ।
1: ਬਰਤ ਨੇਮ ਤੀਰਥ ਸਹਿਤ ਗੰਗਾ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਵਿਦਵਾਨਾਂ ਤੋਂ ਸੁਣਿਆ, ਪੰਡਤਾਂ ਤੋਂ ਸੁਣਿਆ, ਜੇ ਵਰਤ ਰੱਖ ਲੈਣਾ ਕਰੀਏ ਇਕਾਦਸ਼ੀ ਦੇ, ਦੁਆਦਸ਼ੀ ਦੇ, ਰਾਮਨੌਮੀ ਦੇ, ਇਸੇ ਪ੍ਰਕਾਰ ਕ੍ਰਿਸ਼ਨ ਅਸ਼ਟਮੀ ਦੇ ਜਿਹੜੇ ਵਰਤ ਨੇ ਉਹ ਰੱਖ ਲਈਏ, ਜੇ ਨੇਮ ਨਿਯਮ ਲਵਾ ਲੈਣਾ ਕਰੀਏ, ਇਸੇ ਪ੍ਰਕਾਰ ਸਮਦਮ ਸਾਧਨ ਕਰਨਾ ਕਰੀਏ, ਤੀਰਥ ਸਹਿਤ ਗੰਗਾ ਤੇ ਗੰਗਾ ਦੇ ਸਹਿਤ ਜਾ ਕਰਕੇ ਤੀਰਥਾਂ ਤੇ ਇਸ਼ਨਾਨ ਕਰੀਏ ਤੇ ਪ੍ਰਾਪਤੀ ਹੁੰਦੀ ਏ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿ ਇਹਨਾਂ ਸਾਧਨਾ ਕਰਕੇ ਪ੍ਰਾਪਤੀ ਹੋ ਜਾਂਦੀ ਏ, ਜੇ ਇਹਨਾਂ ਸਾਧਨਾ ਕਰਕੇ ਹੋ ਜਾਵੇ ਤੇ ਸਾਧਨ ਕਰਨੇ ਸੁਖਾਲੇ ਨੇ, ਨਾਮ ਜਪਣ ਦੇ ਨਾਲੋਂ ਸੁਖਾਲੇ ਨੇ, ਕਿਉਂਕਿ ਨਾਮ ਜਪਣਾ ਹੀ ਸਭ ਤੋਂ ਕਠਿਨ ਹੈ, ਆਖਣ ਔਖਾ ਸਾਚਾ ਨਾਉ। ਸਾਧ ਸੰਗਤ ਜੀ ਮਨੁੱਖ ਬਿਲਕੁਲ ਵਿਹਲਾ ਹੋ ਗਿਆ ਹੋਵੇ, ਘਰ ਦਾ ਕੋਈ ਕੰਮ ਕਰਨ ਜੋਗਾ ਨਾ ਹੋਵੇ, ਤਨ ਤੇ ਬੁਢਾਪਾ ਆਇਆ ਹੋਵੇ, ਲੱਤਾਂ ਵੀ ਭਾਰ ਨਾ ਚੁੱਕਦੀਆਂ ਹੋਣ, ਮੰਜੇ ਤੇ ਬੈਠਾ ਹੋਵੇ ਨਾ ਤੇ ਪੀੜਾ ਦੇ ਨਾਲ ਹਾਏ ਹਾਏ ਤੇ ਭਾਵੇਂ ਕਰੀ ਜਾ, ਪਰ ਹਾਏ ਵਾਹਿਗੁਰੂ ਵਾਹਿਗੁਰੂ ਨਹੀਂ ਬੋਲਦਾ, ਇੰਨਾ ਔਖਾ ਹੈ ਨਾਮ ਜਪਣਾ। ਜਵਾਨੀ ਵਾਲੇ ਤੇ ਕਹਿੰਦਾ ਮੇਰੇ ਕੋਲ ਸਮਾਂ ਨਹੀਂ, ਮੇਰੇ ਕੋਲ ਟਾਈਮ ਨਹੀਂ, ਤੇ ਜਦੋਂ ਜਵਾਨੀ ਲੰਘ ਗਈ ਉਦੋਂ ਕਹਿੰਦਾ ਹੁਣ ਜਪਿਆ ਨਹੀਂ ਜਾਂਦਾ, ਜਵਾਨੀ ਵੇਲੇ ਕਹਿੰਦਾ ਵਿਹਲੇ ਹੋ ਕੇ ਜਪਾਂਗੇ, ਬੁੱਢੇ ਹੋਵਾਂਗੇ ਫਿਰ ਬੈਠਿਆ ਨਾਮ ਹੀ ਜਪਣਾ, ਫਿਰ ਹੀ ਜਾਵਾਂਗੇ ਮਾਲਾ। ਤੇ ਜਦੋਂ ਸਾਧ ਸੰਗਤ ਜੀ ਸਾਰੇ ਕੰਮਾਂ ਤੋਂ ਵਿਹਲਾ ਹੋ ਜਾਂਦਾ ਨਾ, ਫਿਰ ਵੀ ਕਹਿੰਦਾ ਪੁੱਤ ਪੋਤਿਆਂ ਦੀ ਚਿੰਤਾ ਬੜੀ ਏ, ਡਾਕਟਰ ਕੋਲੋਂ ਡਿਪਰੈਸ਼ਨ ਦੀ ਦਵਾਈ ਖਾਂਦਾ, ਚਿੰਤਾ ਜੀ ਮੈਨੂੰ ਨੀਂਦ ਨਹੀਂ ਆਉਂਦੀ, ਡਾਕਟਰ ਨੀਂਦ ਦੀਆਂ ਗੋਲੀਆਂ ਦਿੰਦਾ, ਇਹ ਨਹੀਂ ਸੋਚਦਾ ਕਿ ਜੇਕਰ ਪਰਮੇਸ਼ਰ ਜੀ ਨੇ ਨੀਂਦ ਨਹੀਂ ਬਖਸ਼ੀ, ਜਾਗਣ ਦੀ ਅਵਸਥਾ ਬਖਸ਼ੀ ਹੈ ਤੇ ਹੁਣ ਜਾਗ ਕੇ ਨਾਮ ਹੀ ਜਪ ਲਈਏ। ਰਾਤ ਸ਼ਾਂਤੀ ਦਾ ਸਮਾਂ, ਤਾਰਿਆਂ ਦੀ ਛਾਂ, ਠੰਡਾ ਮੌਸਮ, ਸੁਹਾਵਣਾ ਮੌਸਮ ਹੈ, ਇਕਾਗਰਤਾ ਜ਼ਿਆਦਾ ਬਣਦੀ ਹੈ, ਕੋਈ ਸ਼ੋਰ ਸ਼ਰਾਬਾ ਨਹੀਂ, ਕੋਈ ਗੱਡੀਆਂ ਦਾ ਕੋਈ ਪੋਲਿਊਸ਼ਨ ਨਹੀਂ, ਕੋਈ ਧੂੰਆਂ ਨਹੀਂ, ਕੋਈ ਰੌਲਾ ਗੌਲਾ ਨਹੀਂ, ਇਹ ਨਹੀਂ ਕਹਿੰਦਾ ਹੁਣ ਸ਼ਾਂਤੀ ਨਾਲ ਨਾਮ ਜਪ ਲਵਾਂ, ਫਿਰ ਕਹਿੰਦਾ ਪਹਿਲਾਂ ਤਾਂ ਕਹਿੰਦਾ ਜੀ ਨੀਂਦ ਬੜੀ ਆਉਂਦੀ, ਉੱਠਿਆ ਨਹੀਂ ਜਾਂਦਾ ਤਾਂ ਨਾਮ ਨਹੀਂ ਜਪਿਆ ਜਾਂਦਾ, ਅਤੇ ਬੁਢਾਪੇ 'ਚ ਗੋਲੀਆਂ ਖਾਂਦਾ ਕਹਿੰਦਾ ਨੀਂਦ ਨਹੀਂ ਆਉਂਦੀ, ਹੁਣ ਨੀਂਦ ਆ ਜਾਵੇ ਮੈਂ ਸੌਂ ਜਾਵਾਂ। ਜਦੋਂ ਨੀਂਦ ਆਉਂਦੀ ਨੀਂਦ ਦਾ ਬਹਾਨਾ ਜੀ, ਨੀਂਦ ਕਰਕੇ ਨਹੀਂ ਜਪਿਆ ਜਾਂਦਾ, ਤੇ ਜਦੋਂ ਨਹੀਂ ਆਉਂਦੀ ਫਿਰ ਕਿਹੜਾ ਜਪਦਾ, ਫਿਰ ਵੀ ਟੀਕੇ ਲਵਾਉਂਦਾ, ਗੋਲੀਆਂ ਖਾਂਦਾ, ਪਰ ਸਾਧ ਸੰਗਤ ਜੀ ਨਾਮ ਤਾਂ ਵੀ ਨਹੀਂ ਜਪਦਾ, ਇੰਨਾ ਕਠਿਨ ਹੈ ਨਾਮ ਜਪਣਾ, ਜਦੋਂ ਵਿਹਲਾ ਤਾਂ ਵੀ ਨਹੀਂ ਜਪਦਾ, ਜਦੋਂ ਬਿਜ਼ੀ ਹੈ ਤਾਂ ਵੀ ਨਹੀਂ ਜਪਦਾ। ਮਹਾਰਾਜ ਨਾਮ ਜਪਣਾ ਬੜਾ ਔਖਾ ਹੈ, ਜੇ ਗੰਗਾ ਜਮਨਾ ਤੇ ਨਹਾ ਕੇ ਕਿਧਰੇ ਮੁਕਤੀ ਮਿਲ ਜਾਂਦੀ ਹੋਵੇ ਤੇ ਮਹਾਰਾਜ ਇਹ ਸਾਧਨ ਹੀ ਕਰ ਲਈਏ, ਤੇ ਹਜ਼ੂਰ ਫਰਮਾਉਂਦੇ ਹਨ
1: ਬਰਤ ਨੇਮ ਤੀਰਥ ਸਹਿਤ ਗੰਗਾ।
0: ਭਾਈ ਬਹੁਤ ਲੋਕਾਂ ਨੇ ਪਹਿਲਾਂ ਵੀ ਵਰਤ ਰੱਖੇ, ਨਿਯਮ ਕੀਤੇ, ਕਿਸੇ ਨੇ ਨਿਯਮ ਕਰ ਲਿਆ ਜੀ ਦਿਗੰਬਰ ਹੀ ਰਹਿਣਾ, ਤਨ ਤੇ ਕੱਪੜਾ ਪਾਉਣਾ ਹੀ ਨਹੀਂ, ਕਿਸੇ ਨੇ ਨੇਮ ਨਿਯਮ ਰੱਖ ਲਿਆ ਤਨ ਨੂੰ ਢੱਕਣਾ ਤੇ ਹੈ, ਪਰ ਦਰਖਤ ਦੀਆਂ ਛਿੱਲੜਾਂ ਲਾ ਕੇ ਉਹਨਾਂ ਦੀ ਕੁਪੀਨ ਬਣਾ ਕਰਕੇ ਤੇੜ ਬੰਨ ਲੈਣੀ ਏ, ਕੱਪੜਾ ਨਹੀਂ ਪਾਉਣਾ। ਕਈਆਂ ਨੇ ਪੰਜ ਧੂਣੀਆਂ ਤਾ ਲਈਆਂ, ਕਿਸੇ ਨੇ ਇਸੇ ਪ੍ਰਕਾਰ ਹੋਰ ਸਾਧਨ ਕੀਤੇ, ਕਿਸੇ ਨੇ ਨਿਯਮ ਰੱਖ ਲਿਆ ਪਿੰਡ ਵਿੱਚ ਪੈਰ ਨਹੀਂ ਪਾਉਣਾ, ਸ਼ਹਿਰ ਵਿੱਚ ਪੈਰ ਨਹੀਂ ਪਾਉਣਾ, ਜਾ ਕੇ ਭਿੱਖਿਆ ਨਹੀਂ ਮੰਗਣੀ, ਬੈਠੇ ਹੀ ਤਪੱਸਿਆ ਕਰਨੀ ਹੈ, ਕੋਈ ਰਿਜ਼ਕ ਦੇ ਜਾਵੇ, ਰੋਟੀ ਦੇ ਜਾਵੇ ਤੇ ਛਕ ਲੈਣੀ, ਪ੍ਰਸ਼ਾਦਾ ਛਕ ਲੈਣਾ, ਨਹੀਂ ਤੇ ਪਾਣੀ ਦੇ ਦੋ ਬੁੱਕ ਬੈਠ ਕੇ ਚੌਕੜਾ ਮਾਰ ਲੈਣਾ, ਪਰ ਨਿਯਮ ਹੈ ਕਿਸੇ ਪਿੰਡ ਸ਼ਹਿਰ 'ਚ ਨਹੀਂ ਜਾਣਾ। ਭਗਵਾਨ ਸ਼੍ਰੀ ਰਾਮ ਚੰਦਰ ਜੀ ਨੂੰ ਬਨਵਾਸ ਮਿਲਿਆ ਸੀ ਨਾ, ਤੇ ਨਿਯਮ ਕੀਤਾ ਸੀ ਜਦੋਂ ਤੱਕ ਮੇਰਾ ਬਨਵਾਸ ਨਹੀਂ ਪੂਰਾ ਹੋ ਜਾਂਦਾ ਕਿਸੇ ਨਗਰੀ 'ਚ ਪੈਰ ਨਹੀਂ ਪਾਉਣਾ, ਤੇ ਸਾਧ ਸੰਗਤ ਜੀ ਲੰਕਾ ਜਿੱਤ ਕੇ ਵੀ ਲੰਕਾ 'ਚ ਚਰਨ ਨਹੀਂ ਸੀ ਪਾਏ, ਭਭੀਖਣ ਨੂੰ ਰਾਜ ਦੇ ਦਿੱਤਾ ਪਰ ਆਪ ਨਹੀਂ ਸੀ ਲੰਕਾ ਵਿੱਚ ਗਏ, ਨਿਯਮ ਹੈ ਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਬੜਿਆਂ ਬੜਿਆਂ ਨੇ ਨੇਮ ਨਿਯਮ ਧਾਰਨ ਕੀਤੇ, ਕਿਸੇ ਨੇ ਵਸਤਰ ਪਾਉਣੇ ਛੱਡ ਦਿੱਤੇ, ਕਿਸੇ ਨੇ ਅੰਨ ਛੱਡ ਦਿੱਤਾ, ਦੁੱਧ ਛਕਣਾ ਸ਼ੁਰੂ ਕਰ ਦਿੱਤਾ, ਕਿਸੇ ਨੇ ਦੁੱਧ ਛੱਡ ਦਿੱਤਾ, ਫਲ ਛਕਣੇ ਸ਼ੁਰੂ ਕਰ ਦਿੱਤੇ, ਕਿਸੇ ਨੇ ਫਲ ਵੀ ਛੱਡ ਦਿੱਤੇ, ਦੁੱਧ ਵੀ ਛੱਡ ਦਿੱਤਾ, ਅੰਨ ਵੀ ਛੱਡ ਦਿੱਤਾ, ਤੇ ਉਹ ਪਾਉਣਹਾਰੀ ਹੋ ਰਿਹਾ। ਇਸ ਪ੍ਰਕਾਰ ਬੜਿਆਂ ਨੇ ਬੜੇ ਨਿਯਮ ਧਾਰਨ ਕੀਤੇ ਤੀਰਥ ਸਹਿਤ ਗੰਗਾ ਤੇ ਗੰਗਾ ਜੀ ਦੇ ਨਦੀ ਦੇ ਸਮੇਤ 68 ਤੀਰਥਾਂ ਤੇ ਜਾ ਕੇ ਇਸ਼ਨਾਨ ਵੀ ਕੀਤੇ।
1: ਜਲ ਹੇਵਤ ਭੂਖ ਅਰ ਨੰਗਾ,
0: ਕਿੰਨਿਆਂ ਨੇ ਜਲ ਹੇਵਤ ਜਲ ਨੂੰ ਸਹਾਰਿਆ। ਪੋਹ ਦੇ ਮਹੀਨੇ ਵਿੱਚ ਨਾ 101 ਘੜਾ ਰਾਤ ਨੂੰ ਪਾਣੀ ਦਾ ਭਰ ਕੇ ਰੱਖ ਦਿੰਦੇ ਨੇ ਤੇ ਦਿਨ ਚੜ੍ਹਦੇ ਨੂੰ ਉਹ ਜਿਹੜਾ ਘੜੇ ਵਿੱਚ ਪਾਇਆ ਹੋਇਆ ਪਾਣੀ ਹੈ ਨਾ, ਰਾਤਰੀ ਦੀ ਠੰਡ ਕਰਕੇ, ਮੌਸਮ ਦੀ ਠੰਡ ਕਰਕੇ ਬਰਫ਼ ਵਰਗਾ ਠੰਡਾ ਹੋ ਜਾਂਦਾ। ਫਿਰ ਜਿਸ ਨੇ ਜਲ ਧਾਰਾ ਕਰਨਾ ਹੁੰਦਾ ਉਹ ਬੈਠ ਜਾਂਦਾ ਹੈ ਤੇ ਆਪਣੇ ਚੇਲਿਆਂ ਨੂੰ ਕਹਿੰਦਾ ਹੁਣ ਧਾਰ ਬੰਨ੍ਹ ਕੇ ਪਾਣੀ ਦੀ ਸਿਰ 'ਚ ਪਾਈ ਜਾਓ। ਪੂਰਾ ਘੜਾ ਧਾਰ ਬੰਨ੍ਹ ਕੇ ਸਿਰ ਦੇ ਵਿੱਚ ਪਾ ਦਿੱਤਾ ਜਾਂਦਾ, ਇੱਕ ਖਾਲੀ ਹੋਣ 'ਤੇ ਦੂਜਾ, ਦੂਜਾ ਖਾਲੀ ਹੋਣ 'ਤੇ ਤੀਜਾ। 101 ਘੜਿਆਂ ਨੂੰ ਧਾਰਾ ਬੰਨ੍ਹ ਕੇ ਪਾਣੀ ਦੀ ਸਿਰ ਦੇ ਵਿੱਚ ਪਵਾਉਣਾ ਤੇ ਸਾਧ ਸੰਗਤ ਜੀ ਸਰੀਰ ਸੁੰਨ ਹੋ ਜਾਂਦਾ ਹੈ। ਇਸ ਪ੍ਰਕਾਰ ਦੇ ਸਾਧਨ ਕਰਦੇ ਨੇ। ਇਸ ਨੂੰ ਕਿਹਾ ਜਾਂਦਾ ਜਲ ਹੇਵਤ, ਜਲ ਨੂੰ ਸਹਾਰਦੇ ਨੇ। ਭੂਖ, ਭੁੱਖੇ ਰਹਿੰਦੇ ਨੇ, ਨਿਯਮ ਕਰ ਲੈਂਦੇ ਨੇ ਕਿ ਭੋਜਨ ਨਹੀਂ ਛਕਣਾ। ਸਤਿਗੁਰੂ ਜੀ ਨੇ ਬਚਨ ਕੀਤਾ ਨਾ, ਛੋਡ ਹੈ ਅੰਨ ਕਰ ਹੈ ਪਾਖੰਡ, ਨਾ ਸੁਹਾਗਣ ਨਾ ਉਹ ਰੰਡ। ਇਸੇ ਪ੍ਰਕਾਰ ਬਚਨ ਨੇ, ਜਪੀਐ ਨਾਮ ਅੰਨ ਕੈ ਸਾਧ। ਹਜ਼ੂਰ ਬਚਨ ਕਰਦੇ ਨੇ ਭਾਈ, ਕਿੰਨਿਆਂ ਨੇ ਭੋਜਨ ਛੱਡ ਦਿੱਤਾ ਅਰ ਨੰਗਾ, ਕਿੰਨਿਆਂ ਨੇ ਨਿਯਮ ਕਰ ਲਿਆ ਦਿਗੰਬਰ ਰਹਿਣਾ, ਉਹਨਾਂ ਨੇ ਕੱਪੜੇ ਪਾਉਣੇ ਹੀ ਛੱਡ ਦਿੱਤੇ। ਪਰ ਇਵੇਂ ਥੋੜ੍ਹਾ ਪਰਮੇਸ਼ਰ ਜੀ ਮਿਲਦੇ ਨੇ। ਨਗਨ ਫਿਰਤ ਜਾਉ ਪਾਈਐ ਜੋਗ, ਬਨਕਾ ਮਿਰਗ ਮੁਕਤ ਸਭ ਹੋਗ। ਫਿਰ ਤੇ ਸਾਰੇ ਭਾਈ ਹਿਰਨ ਮੁਕਤ ਹੋ ਜਾਣੇ ਚਾਹੀਦੇ ਸੀ। ਕਿੰਨੇ ਵਿਚਾਰੇ ਐਸੇ ਨੇ ਪਰਾਰਬ ਦੇ ਮਾਰੇ ਜਿਹੜੇ ਭੁੱਖੇ ਸੌਂਦੇ ਨੇ, ਪੇਟ ਭਰ ਕੇ, ਢਿੱਡ ਭਰ ਕੇ ਪ੍ਰਸ਼ਾਦਾ ਛਕਣ ਨੂੰ ਨਹੀਂ ਮਿਲਦਾ। ਜੇ ਭੁੱਖਿਆ ਰਹਿੰਦਿਆਂ ਪਰਮੇਸ਼ਰ ਜੀ ਮਿਲਦੇ ਹੋਣ ਫਿਰ ਤਿੰਨਾਂ ਨੂੰ ਮਿਲ ਜਾਣੇ ਚਾਹੀਦੇ ਨੇ। ਸ਼ੇਰ ਚਾਹੇ ਜੰਗਲ ਦਾ ਰਾਜਾ ਕਿਹਾ ਜਾਂਦਾ, ਜਦੋਂ ਬੁੱਢਾ ਹੋ ਜਾਂਦਾ ਸ਼ਿਕਾਰ ਕਰਨੇ ਦੇ ਯੋਗ ਨਹੀਂ ਰਹਿੰਦਾ, ਕਈ ਕਈ ਦਿਨ ਭੁੱਖਾ ਰਹਿਣਾ ਪੈਂਦਾ ਹੈ। ਤੇ ਕਈ ਵਾਰ ਤਾਂ ਸ਼ੇਰਾਂ ਦੀ ਐਸੀ ਹਾਲਤ ਹੁੰਦੀ ਏ, ਆਖਰ ਭੁੱਖ ਦੇ ਦੁੱਖ ਨਾਲ ਹੀ ਮਰਦੇ ਨੇ, ਭੁੱਖ ਕਰਕੇ ਪ੍ਰਾਣ ਨਿਕਲ ਜਾਂਦੇ ਨੇ। ਕਿਉਂਕਿ ਜਾਨਵਰਾਂ ਨੂੰ, ਬਾਕੀ ਦੀਆਂ ਨੂੰ ਪਤਾ ਹੁੰਦਾ ਸ਼ੇਰ ਇੱਧਰ ਰਹਿੰਦਾ, ਉੱਧਰ ਆਉਂਦੇ ਹੀ ਨਹੀਂ। ਤੇ ਸ਼ੇਰ ਵਿੱਚ ਇੰਨਾ ਬਲ ਨਹੀਂ ਰਹਿੰਦਾ ਕਿ ਦੌੜ ਭੱਜ ਕਰਕੇ ਆਪਣਾ ਸ਼ਿਕਾਰ ਕਰਕੇ ਖਾ ਲਵੇ। ਤੇ ਜੇ ਭੁੱਖਿਆ ਰਹਿਣ ਦੇ ਨਾਲ ਮਿਲਦਾ ਹੋਵੇ ਫਿਰ ਤੇ ਭੁੱਖੇ ਮਰਦੇ ਸ਼ੇਰਾਂ ਨੂੰ ਮਿਲ ਜਾਣਾ ਚਾਹੀਦਾ। ਸਤਿਗੁਰੂ ਜੀ ਬਚਨ ਕਰਦੇ ਭਾਈ, ਐਵੇਂ ਵੀ ਪਰਮੇਸ਼ਰ ਜੀ ਦੀ ਪ੍ਰਾਪਤੀ ਨਹੀਂ ਹੁੰਦੀ।
1: ਪੂਜਾ ਚਾਰ ਕਰਤ ਮੇ ਲੰਗਾ,
0: ਸੋ ਮਹਾਰਾਜ ਇੱਕ ਪੂਜਾ ਅਰਚਨਾ ਕਰਦੇ ਨੇ, ਹਜ਼ੂਰ ਬਚਨ ਕਰਦੇ, ਹਾਂ ਭਾਈ ਕਰਦੇ ਨੇ, ਇੱਕ ਪੂਜਾ ਚਾਰ ਪੂਜਾ ਕਰਦੇ ਤੇ ਪੂਜਾ ਦਾ ਆਚਾਰ ਕਰਦੇ ਨੇ। ਕਰਤ ਮੇ ਲੰਗਾ, ਇਸ ਪ੍ਰਕਾਰ ਅੰਗਾਂ ਨੂੰ ਮੇਲ ਕਰਕੇ ਪੂਜਾ ਨੂੰ ਸਹਿਤ ਆਚਾਰ ਦੇ ਕਰਨਾ ਕਰਦੇ ਹਨ ਜੀਓ।
1: ਚੱਕਰ ਕਰਮ ਤਿਲਕ ਖਾ ਟੰਗਾ,
0: ਫਿਰ ਚੱਕਰ ਲਾਉਣੇ ਰੂਪੀ ਕਰਮਾਂ ਨੂੰ ਕਰਦੇ ਨੇ, ਵੱਖ ਵੱਖ ਸਥਾਨਾਂ ਤੇ ਜਾ ਕਰਕੇ ਨਾ ਆਪਣੇ ਅੰਗ ਦੇ ਉੱਪਰ ਚੱਕਰਾਂ ਨੂੰ ਬਣਾ ਬਣਾ ਕਰਦੇ ਨੇ। ਇਸੇ ਪ੍ਰਕਾਰ ਸਾਧ ਸੰਗਤ ਜੀ ਕੁਛ ਧਾਰਮਿਕ ਸਥਾਨਾਂ ਤੇ ਨਾ ਜਿਵੇਂ ਕਾਗਜ਼ ਦੀ ਮੋਹਰ ਲਾਈ ਦੀ ਹੈ, ਇਵੇਂ ਚੱਕਰਾਂ ਦੀਆਂ ਮੋਹਰਾਂ ਹੱਥਾਂ ਵਿੱਚ ਫੜ ਕੇ ਤੁਰੇ ਫਿਰਦੇ ਨੇ। ਉਹ ਚੰਦਨ ਦੀ, ਕੇਸਰ ਦੀ ਮੋਹਰ ਮੱਥੇ 'ਤੇ ਲਾ ਦਿੰਦੇ ਨੇ, ਉਹਨਾਂ ਨੂੰ ਕਿਹਾ ਜਾਂਦਾ ਚੱਕਰ ਲਾਉਣੇ। ਪਹਿਲਾਂ ਹੱਥਾਂ ਨਾਲ ਬਣਾਏ ਜਾਂਦੇ ਸੀ, ਹੁਣ ਮੋਹਰ ਦੇ ਨਾਲ ਸੌਖੇ ਹੋ ਜਾਂਦੇ ਨੇ। ਉਹ ਗੱਲਾਂ 'ਤੇ ਵੀ ਚੱਕਰ ਲਾ ਲੈਂਦੇ ਨੇ, ਮੱਥੇ ਦੇ ਉੱਪਰ ਵੀ ਚੱਕਰ ਬਣਾਉਣਾ ਕਰਦੇ ਨੇ। ਚੱਕਰ ਕਰਮ ਤਿਲਕ ਖਾ ਟੰਗਾ, ਖਾ ਟੰਗਾ ਖੱਟ ਅੰਗਾ, ਛੇ ਅੰਗਾਂ ਦੇ ਉੱਪਰ ਤਿਲਕ ਲਗਾਉਣਾ ਕਰਦੇ ਨੇ। ਜਿਵੇਂ ਮੱਥੇ 'ਤੇ ਤਿਲਕ ਲਗਾਉਂਦੇ ਨੇ, ਦੂਸਰਾ ਠੋਡੀ 'ਤੇ ਲਗਾਉਂਦੇ ਨੇ, ਤੀਸਰਾ ਗਲੇ 'ਤੇ, ਸਾਹ ਰਗ 'ਤੇ, ਕੰਢੀ 'ਤੇ ਲਗਾਉਂਦੇ ਨੇ, ਇਸੇ ਪ੍ਰਕਾਰ ਛਾਤੀ 'ਤੇ ਅਤੇ ਦੋਵਾਂ ਡੋਲਿਆਂ 'ਤੇ ਇਹ ਛੇ ਤਿਲਕ ਲਗਾਉਂਦੇ ਨੇ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ, ਪੂਜਾ ਸੋ ਚੱਕਰ ਕਰਮ, ਚੱਕਰ ਬਣਾਉਣੇ ਰੂਪੀ ਕਰਮਾਂ ਨੂੰ ਗਾਇਆ 'ਤੇ, ਪ੍ਰਾਗਰਾਜ ਸਥਾਨਾਂ 'ਤੇ, ਕੇਦਾਰਨਾਥ ਸਥਾਨਾਂ 'ਤੇ ਜਾ ਕੇ ਚੱਕਰ ਬਣਾਉਂਦੇ ਨੇ ਤਨ ਦੇ ਉੱਪਰ, ਤੇ ਛੇ ਤਿਲਕਾਂ ਨੂੰ ਵੀ ਲਾਉਂਦੇ ਹਨ।
1: ਦਰਸ਼ਨ ਭੇਟੇ ਬਿਨ ਸਤ ਸੰਗਾ,
0: ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਭਾਈ, ਜਦੋਂ ਤੱਕ ਸਤ ਸੰਗਤ ਦੇ ਦਰਸ਼ਨਾਂ ਤੋਂ ਬਿਨਾਂ ਨਾ ਉਦੋਂ ਤੱਕ ਕੀਤੇ ਹੋਏ ਸਾਰੇ ਕਰਮ ਵਿਅਰਥ ਨੇ। ਇਹਨਾਂ ਕਰਮ ਕਾਂਡਾਂ ਦਾ ਉਦੋਂ ਤੱਕ ਕੋਈ ਫਲ ਨਹੀਂ ਮਿਲਦਾ ਜਦੋਂ ਤੱਕ ਜੀਵ ਸਤ ਸੰਗਤ ਦੇ ਆ ਕਰਕੇ ਦਰਸ਼ਨ ਨਹੀਂ ਕਰਦਾ। ਸਤ ਸੰਗਤ ਦੇ ਦਰਸ਼ਨ ਹੀ ਸਭ ਤੋਂ ਵੱਡੇ ਨੇ, ਤੇ ਉਸ ਤੋਂ ਅਗਲੀ ਵੱਡੀ ਦਾਤ ਹੈ ਸੰਗਤ ਦੇ ਨਾਲ ਮਿਲ ਕਰਕੇ ਜਪਣਾ ਸਤਨਾਮ ਸ੍ਰੀ ਵਾਹਿਗੁਰੂ। ਹਜ਼ੂਰ ਬਚਨ ਕਰਦੇ ਨੇ, ਸਤ ਸੰਗਤ ਦੇ ਦਰਸ਼ਨ ਕੀਤੇ ਤੋਂ ਬਿਨਾਂ ਭਾਈ ਇਹ ਸਾਰੇ ਜਿਹੜੇ ਧਰਮ ਦੇ ਆਚਾਰ ਤੇ ਕਰਮ ਕਾਂਡ ਕਹੇ ਜਾਂਦੇ

0: ਕਰਦੇ ਨੇ ਸਾਧ ਸੰਗਤ ਜੀ। ਫਿਰ ਯੋਗਾ ਕਰਨ ਦੇ ਵਿੱਚ ਜਿਹੜੀਆਂ ਕਿਰਿਆਵਾਂ ਨੇ ਨਾ ਉਹਨਾਂ 'ਤੇ ਨਿਯਮ ਰੱਖੇ ਹੁੰਦੇ ਨੇ, ਇਹ ਕਿਰਿਆ ਇਸ ਬੰਦੇ ਨੇ ਕਰਨੀ ਅਤੇ ਇਸਨੇ ਨਹੀਂ ਕਰਨੀ। ਜਿਸ ਦਾ ਸਰੀਰ ਵਾਤ ਵਾਲਾ ਉਸਨੇ ਇਹ ਯੋਗ ਦੀ ਕਿਰਿਆ ਕਰਨੀ ਹੈ, ਜੇ ਕਫ ਵਾਲਾ ਤਾਂ ਇਹ ਕਰਨੀ ਹੈ, ਇਸੇ ਪ੍ਰਕਾਰ ਜੇ ਪਿੱਤ ਵਾਲਾ ਤਾਂ ਇਹ ਕਿਰਿਆ ਕਰਨੀ ਹੈ। ਵਾਤ ਪਿੱਤ ਕਫ ਜਿਸ ਦਾ ਵਧਿਆ ਹੋਇਆ ਉਸਨੇ ਕਿਹੜੀ ਕਿਰਿਆ ਨਹੀਂ ਕਰਨੀ, ਅਤੇ ਜਿਹੜੀ ਨਾ ਕਰਨੀ ਹੋਵੇ ਜੇਕਰ ਉਹ ਕਰ ਲਵੇ ਤਾਂ ਸਾਧ ਸੰਗਤ ਜੀ ਤਾਂ ਰੋਗੀ ਹੋ ਜਾਂਦਾ ਅਤੇ ਕਈ ਵਾਰ ਰੋਗ ਵਧਣੇ ਦੇ ਨਾਲ ਮਨੁੱਖਾਂ ਦੀ ਮੌਤ ਵੀ ਹੋ ਜਾਂਦੀ ਹੈ। ਸਤਿਗੁਰੂ ਜੀ ਬਚਨ ਕਰਦੇ ਨੇ ਹੱਠ ਕਰਮਾਂ ਨੂੰ ਵਿਸ਼ੇਸ਼ ਕਰਕੇ ਧਾਰਨ ਕਰਦੇ ਨੇ। ਅਤ ਰਹਿਤ ਬਿਟੰਗਾ ਬੇ ਰਹਿਤ ਟੰਗਾ, ਟੰਗਾਂ ਤੋਂ ਲੱਤਾਂ ਤੋਂ ਬਿਨਾਂ ਹੀ ਹੋ ਰਹਿੰਦੇ ਨੇ। ਕਿਵੇਂ ਹੋ ਰਹਿੰਦੇ ਨੇ ਜੀ? ਲੱਤਾਂ ਉੱਪਰ ਨੂੰ ਕਰ ਲੈਂਦੇ ਨੇ। ਪਰਮੇਸ਼ਰ ਜੀ ਨੇ ਲੱਤਾਂ ਦਿੱਤੀਆਂ ਨੇ, ਪੈਰ ਦਿੱਤੇ ਨੇ, ਇਹਨਾਂ ਦੇ ਨਾਲ ਤੁਰ ਕੇ ਸਤ ਸੰਗਤ ਵਿੱਚ ਆਉਣਾ, ਅਤੇ ਸਾਧ ਸੰਗਤ ਜੀ ਸਤ ਸੰਗਤ ਵਿੱਚ ਤਾਂ ਆਉਂਦੇ ਨਹੀਂ, ਲੱਤਾਂ ਤਾਂ ਨੂੰ ਕਰ ਲੈਂਦੇ ਅਤੇ ਸਿਰ ਥੱਲੇ ਨੂੰ ਲਾ ਲੈਂਦੇ ਨੇ, ਕਹਿੰਦੇ ਜੀ ਇਹ ਕਪਾਲੀ ਆਸਣ ਹੈ। ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਇਸ ਪ੍ਰਕਾਰ ਲੱਤਾਂ ਉੱਪਰ ਨੂੰ ਕਰਕੇ ਕਪਾਲੀ ਆਸਣ ਲਾਉਂਦੇ ਨੇ, ਕਿੰਨੇ ਹੱਠ ਯੋਗ ਕਰਦੇ ਨੇ, ਤਿੰਨਾਂ ਦੀ ਰੀਤੀ ਨੂੰ ਗ੍ਰਹਿਣ ਕਰਦੇ ਹਨ।
1: ਹਾਂ ਰੋਗ ਵਿਆਪੈ ਚੁਕੈ ਨਾ ਭੰਗਾ।
0: ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ ਜਿਹੜੇ ਮਨ ਦੇ ਅੰਦਰ ਦੁਬਿਧਾ ਰੂਪੀ ਭੰਗ ਪਈ ਹੋਈ ਹੈ ਨਾ, ਜਿਹੜਾ ਮਨ ਟੁੱਟਿਆ ਹੋਇਆ ਨਾ ਪਰਮੇਸ਼ਰ ਜੀ ਦੇ ਵੱਲੋਂ, ਇਹ ਮਨ ਦਾ ਭੰਗ ਪੁਣਾ ਮਿੱਟਦਾ ਨਹੀਂ ਇਹਨਾਂ ਕਰਮਾਂ ਦੇ ਨਾਲ। ਤੇ ਜਿਹੜੀ ਹਉ ਰੋਗ ਵਿਆਪੈ, ਹਉਮੈ ਦਾ ਰੋਗ ਬਹੁਲਤਾ ਕਰਕੇ ਵਿਆਪਦਾ ਹੈ, ਜਿਹੜਾ ਇਹ ਸਾਧਨ ਕਰ ਲੈਂਦਾ ਕਹਿੰਦਾ ਜੀ ਮੈਂ ਕਪਾਲੀ ਆਸਣ ਲਾਉਣ ਵਾਲਾ ਹੈ, ਮੈਂ ਹੱਠ ਕਰਨ ਵਾਲਾ ਹੈ, ਮੈਂ ਜੰਗਲ ਵਿੱਚ ਰਹਿਣ ਵਾਲਾ, ਇੰਨੇ ਸਾਲ ਹੋ ਗਏ ਮੈਨੂੰ ਜੰਗਲ ਵਿੱਚ ਵੱਸਦੇ ਨੂੰ, ਮੈਂ ਕਦੀ ਕਿਸੇ ਪਿੰਡ ਨਗਰ 'ਚ ਪੈਰ ਹੀ ਨਹੀਂ ਪਾਇਆ, ਇੰਨੇ ਸਾਲ ਹੋ ਗਏ ਮੈਨੂੰ ਨਿਯਮ ਨਿਭਾਉਂਦੇ ਨੂੰ, ਮੈਂ ਕਦੀ ਵਰਤ ਰੱਖਣ ਤੋਂ ਨਾਗਾ ਹੀ ਨਹੀਂ ਪਾਇਆ, ਇੰਨੇ ਸਾਲ ਹੋ ਗਏ ਮੈਨੂੰ ਨਿਯਮ ਨਿਭਾਉਂਦੇ ਨੂੰ, ਮੈਂ ਸਾਲ ਦੇ ਸਾਲ ਤੀਰਥ ਯਾਤਰਾ ਕਰਦਾ, ਮੈਂ ਕਦੇ ਨਾਗਾ ਹੀ ਨਹੀਂ ਪਾਇਆ। ਸਾਧ ਸੰਗਤ ਜੀ ਇਵੇਂ ਜਿਹੜੇ ਕਰਮ ਇਹ ਕਰਨੇ ਦੇ ਬਿਨਾਂ ਬੰਦਗੀ ਤੋਂ, ਇਹਨਾਂ ਦੇ ਨਾਲ ਹਉ ਰੋਗ ਵਿਆਪੈ, ਹਉ ਮੈਂ ਦਾ ਰੋਗ ਹੀ ਵਿਆਪਦਾ, ਮੈਂ ਤੀਰਥ ਇਸ਼ਨਾਨੀ ਹਾਂ, ਮੈਂ ਬੜਾ ਤਪਸਵੀ ਹਾਂ, ਚੁੱਕੈ ਨਾ ਭੰਗਾ। ਅਤੇ ਜਿਹੜੀ ਮਨ ਦੇ ਅੰਦਰ ਭੰਗ ਪਈ ਏ, ਮਨ ਟੁੱਟਿਆ ਹੋਇਆ, ਭੰਗ ਦਾ ਅਰਥ ਹੈ ਟੁੱਟ ਜਾਣਾ, ਜਿਹੜਾ ਮਨ ਟੁੱਟਿਆ ਹੋਇਆ ਵਾਹਿਗੁਰੂ ਜੀ ਦੇ ਨਾਲੋਂ, ਇਸ ਭੰਗ ਨੂੰ ਚੁੱਕਿਆ ਨਹੀਂ ਜਾਂਦਾ, ਮਨ 'ਚੋਂ ਚੁਕਾਇਆ ਨਹੀਂ ਜਾਂਦਾ, ਅਰਥਾਤ ਮਨ ਨਹੀਂ ਟਿਕਦਾ। ਜੇ ਹੱਠ ਕਰਕੇ ਕੋਈ ਦਸਮ ਦੁਆਰ ਤੱਕ ਵੀ ਪਹੁੰਚ ਜਾਵੇ ਨਾ, ਮਨ ਨਿਰਮਲ ਨਹੀਂ, ਦਸਵੇਂ ਦੁਆਰ, ਦਸਮ ਦੁਆਰ ਤੱਕ ਪੁੱਜ ਕੇ ਵੀ ਹੱਠ ਯੋਗ ਕਰਕੇ ਮਨ ਨਿਰਮਲ ਨਹੀਂ ਹੁੰਦਾ।
1: ਕਾਮ ਕ੍ਰੋਧ ਅਤ ਤ੍ਰਿਸ਼ਨ ਜਰੰਗਾ।
0: ਭਾਈ ਕਾਮ ਦੀ ਅਗਨੀ ਬਹੁਤੀ ਤਨ ਨੂੰ ਤੇ ਮਨ ਨੂੰ ਸਾੜਦੀ ਏ, ਕ੍ਰੋਧ ਦੀ ਅਗਨੀ ਤਨ ਨੂੰ ਬਹੁਤਾ ਹੀ ਸਾੜਦੀ ਏ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਆਤ ਅਤਿਅੰਤ ਤ੍ਰਿਸ਼ਨ ਜਰੰਗਾ, ਤ੍ਰਿਸ਼ਨਾ ਦੀ ਅੰਗੀ ਵੀ ਜਰੰਗਾ, ਜਰ ਅੰਗਾ, ਅੰਗਾਂ ਨੂੰ, ਸਰੀਰਾਂ ਨੂੰ ਬਹੁਤਾ ਹੀ ਸਾੜਨਾ ਕਰਦੀ ਏ। ਇਹਨਾਂ ਸਾਰੇ ਹੱਠ ਕਰਮਾਂ ਨੂੰ ਕਰ ਲਵੇ ਨਾ, ਨਾ ਕਾਮ ਮਿੱਟਦਾ, ਨਾ ਕ੍ਰੋਧ ਮਿੱਟਦਾ, ਨਾ ਤ੍ਰਿਸ਼ਨਾ ਮਿੱਟਦੀ ਏ। ਤ੍ਰਿਸ਼ਨਾ ਦੀ ਅੱਗ ਵੀ ਸਾੜਦੀ ਏ, ਕ੍ਰੋਧ ਦੀ ਅਗਨੀ ਵੀ ਸਾੜਦੀ ਏ, ਅਤੇ ਕਾਮ ਦੀ ਅਗਨੀ ਵੀ ਸਾੜਦੀ ਏ। ਬੜੇ ਬੜੇ ਤਪਸਵੀ ਸ੍ਰਿੰਗੀ ਰਖੀ ਵਰਗੇ ਸਾਧ ਸੰਗਤ ਜੀ ਕਾਮ ਦੀ ਅਗਨੀ ਨੇ ਸਾੜ ਦਿੱਤੇ, ਇਸ ਪ੍ਰਕਾਰ ਆਪਣਾ ਜਪ ਤੇ ਤਪ ਉਹਨਾਂ ਨੇ ਪ੍ਰਿਸ਼ਟ ਕੀਤਾ, ਵੇਸਵਾਵਾਂ ਤੋਂ ਸੰਤਾਨਾਂ ਨੂੰ ਪੈਦਾ ਕੀਤਾ। ਸਤਿਗੁਰੂ ਜੀ ਬਚਨ ਕਰਦੇ ਨੇ ਇਹਨਾਂ ਹੱਠ ਕਰਮਾਂ ਕਰਕੇ ਜੰਗਲਾਂ ਵਿੱਚ ਰਹਿਣ ਦੇ ਨਾਲ ਵੀ ਕਾਮ ਕ੍ਰੋਧ ਨਹੀਂ ਮਿੱਟਦੇ, ਬਲਕਿ ਕਾਮ ਕ੍ਰੋਧ ਕਾਇਆ ਕਉ ਗੱਲ ਹੈ ਜੋ ਕੰਚਨ ਸੁਹਾਗਾ ਢਾਲੈ। ਤ੍ਰਿਸ਼ਨਾ ਦੀ ਅੱਗ ਵੀ ਸਾੜਦੀ ਏ ਤਨ ਨੂੰ ਅਤੇ ਮਨ ਨੂੰ।
1: ਸੋ ਮੁਕਤ ਨਾਨਕ ਜਿਸ ਸਤਿਗੁਰ ਚੰਗਾ।
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਫਿਰ ਕਿਰਪਾਲਤਾ ਕਰਕੇ ਸਾਡੇ ਤਾਂ ਉਪਦੇਸ਼ ਦਿਓ, ਮੁਕਤ ਕੌਣ ਹੁੰਦਾ ਹੈ? ਨਾ ਹੱਠ ਯੋਗ ਵਾਲਾ, ਨਾ ਜੰਗਲ ਵਿੱਚ ਵਸਣ ਵਾਲਾ, ਨਾ ਤੀਰਥ ਇਸ਼ਨਾਨੀ, ਨਾ ਵਰਤ ਰੱਖਣ ਵਾਲਾ, ਨਾ ਨੇਮ ਰੱਖਣ ਵਾਲਾ, ਨਾ ਚੱਕਰ ਲਾਉਣ ਵਾਲਾ, ਇਸੇ ਪ੍ਰਕਾਰ ਨਾ ਤਿਲਕ ਲਾਉਣ ਵਾਲਾ, ਜਿਹੜਾ ਇੰਨੇ ਸਾਧਨ ਕਰਕੇ ਵੀ ਮੁਕਤ ਨਹੀਂ ਹੁੰਦਾ, ਫਿਰ ਮੁਕਤੀ ਦੀ ਦਾਤ ਕਿਵੇਂ ਮਿਲੇ ਜੀ? ਅਤੇ ਸਤਿਗੁਰੂ ਜੀ ਬਚਨ ਕਰਦੇ ਨੇ ਸੋ ਮੁਕਤ, ਉਹ ਪ੍ਰਾਣੀ ਮੁਕਤੀ ਦੀ ਦਾਤ ਪ੍ਰਾਪਤ ਕਰਕੇ ਮੁਕਤ ਹੋ ਜਾਂਦਾ ਹੈ, ਮੁਕਤ ਹੋ ਜਾਂਦਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਜਿਉਂਦੇ ਜੀ ਸਰੀਰ ਵਿੱਚ ਰਹਿੰਦਿਆਂ ਹੀ, ਮੁਕਤ ਹੋ ਜਾਂਦਾ ਸ਼ਬਦ ਸਪਰਸ਼ ਰੂਪ ਰਸ ਗੰਧ ਤੋਂ ਸਰੀਰ ਵਿੱਚ ਰਹਿੰਦਿਆਂ ਹੀ, ਮੁਕਤ ਹੋ ਜਾਂਦਾ ਜੜ ਮਾਇਆ ਚੇਤਨ ਮਾਇਆ ਅਤੇ ਬੰਧਨਾਂ ਤੋਂ ਸਰੀਰ ਵਿੱਚ ਰਹਿੰਦਿਆਂ ਹੀ, ਮੁਕਤ ਹੋ ਜਾਂਦਾ ਆਪਣੇ ਸਰੀਰ ਅਤੇ ਸੰਬੰਧੀਆਂ ਦੇ ਮੋਹ ਤੋਂ ਸਰੀਰ ਵਿੱਚ ਰਹਿੰਦਿਆਂ ਹੀ, ਇਸੇ ਪ੍ਰਕਾਰ ਜੰਮਾਂ ਦੀਆਂ ਅਫਾਹੀਆਂ ਤੋਂ ਉਸ ਦਾ ਛੁਟਕਾਰਾ ਹੋ ਜਾਂਦਾ ਹੈ, ਉਹ ਜਿਉਂਦੇ ਜੀ ਜੀਵਨ ਮੁਕਤ ਅਵਸਥਾ ਨੂੰ ਪਾਉਂਦਾ ਹੈ। ਕਿਹੜਾ ਜਨ? ਜਿਸ ਸਤਿਗੁਰ ਚੰਗਾ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ, ਭਾਈ ਜਿਨ੍ਹਾਂ ਨੂੰ ਪੂਰੇ ਸਤਿਗੁਰੂ ਜੀ ਮਿਲ ਗਏ ਨਾ, ਚੰਗੇ ਸਤਿਗੁਰੂ ਜੀ ਮਿਲ ਗਏ ਨਾ, ਗੁਰੂਆਂ ਦੇ ਗੁਰੂ, ਪੀਰਾਂ ਦੇ ਪੀਰ, ਮੀਰਾਂ ਦੇ ਮੀਰ, ਸ਼ਾਹਾਂ ਦੇ ਸ਼ਾਹ, ਪਾਤਸ਼ਾਹਾਂ ਦੇ ਪਾਤਸ਼ਾਹ।

0: ਗੁਰੂ ਨਾਨਕ ਦੇਵ ਸਾਹਿਬ ਜੀ ਜਿਨ੍ਹਾਂ ਨੂੰ ਮਿਲ ਗਏ ਮੁਕਤ ਉਹ ਹੁੰਦੇ ਨੇ। ਨਾਨਕ ਜਿਨ ਕਉ ਸਤਿਗੁਰ ਮਿਲਿਆ ਤਿਨ ਕਾ ਲੇਖਾ ਨਿਬੜਿਆ। ਸਾਧ ਸੰਗਤ ਜੀ ਨੇ ਤੇ ਲੇਖੇ ਨਹੀਂ ਮੁਕਦੇ ਤੇ ਮੁਕਤ ਨਹੀਂ ਹੋਈਦਾ। ਕਾਚੇ ਗੁਰ ਤੇ ਮੁਕਤ ਨਾ ਹੁਆ। ਕਈ ਵਿਚਾਰੇ ਅਣਭੋਲ ਕਹਿ ਦਿੰਦੇ ਜੀ ਗੁਰੂ ਹੋਣਾ ਚਾਹੀਦਾ ਭਾਵੇਂ ਮਿੱਟੀ ਦਾ ਮਾਧੋ ਹੀ ਹੋਵੇ, ਤੇ ਮਿੱਟੀ ਦਾ ਮਾਧੋ ਮੂਰਖ ਨੂੰ ਕਿਹਾ ਜਾਂਦਾ। ਜਿਹੜਾ ਆਪ ਹੀ ਮੂਰਖ ਹੈ ਆਪ ਵੀ ਡੁੱਬੇਗਾ ਦੂਜਿਆਂ ਨੂੰ ਹੀ ਡੁੱਬੇਗਾ। ਐਸੇ ਮੂਰਖਾਂ ਦੀ ਘਾਟ ਨਹੀਂ, ਵਿਸ਼ੇਸ਼ ਕਰਕੇ ਪੰਜਾਬ ਦੀ ਧਰਤੀ ਤੇ ਭੀੜ ਪਈ ਏ। ਸਰਕਾਰੀ ਛਤਰੀ ਦੇ ਹੇਠਾਂ ਪੜਦੇ ਨੇ, ਕੰਨਾਂ ਵਿੱਚ ਮੰਤਰ ਦਿੰਦੇ ਤੇ ਕਹਿੰਦੇ ਹਮ ਵੀ ਪੂਰੇ ਗੁਰੂ ਹੈ, ਹਮ ਵੀ ਨਾਮ ਕੇ ਦਾਤੇ ਹੈ। ਸਾਧ ਸੰਗਤ ਜੀ ਉਹ ਪਖੰਡ ਕਰਨ ਵਾਲੇ ਕੇਵਲ ਤਾਂ ਕੇਵਲ ਸਰਕਾਰੀ ਬੰਦੇ ਨੇ, ਨਾ ਉਹਨਾਂ 'ਚ ਕੋਈ ਸੰਤ, ਨਾ ਕੋਈ ਸਾਧ ਤੇ ਨਾ ਸਤਿਗੁਰੂ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰ ਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰ ਆਓ। 10 ਜਾਮੇ ਧਾਰਨ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ, ਇਹਨਾਂ ਬਚਨਾਂ ਦਾ ਬੋਧ ਵੀ ਹੋਵੇ ਤੇ ਫਿਰ ਵੀ ਕਵੇ ਜੀ ਮੈਂ ਗੁਰੂ ਹਾਂ, ਉਸ ਤੋਂ ਵੱਡਾ ਮੂਰਖ ਕੋਈ ਨਹੀਂ। ਇਹਨਾਂ ਬਚਨਾਂ ਦਾ ਬੋਧ ਵੀ ਹੋਵੇ, ਗੁਰੂ ਮਾਨਿਓ ਗ੍ਰੰਥ, ਤੇ ਫਿਰ ਦੰਭੀਆਂ ਪਖੰਡੀਆਂ ਤੇ ਜਾ ਕਰਕੇ ਡੇਰਿਆਂ ਤੇ ਭਰਮਦਾ ਫਿਰੇ ਤੇ ਕੰਨਾਂ 'ਚ ਮੰਤਰ ਲੈਂਦਾ ਫਿਰੇ ਸਾਧ ਸੰਗਤ ਜੀ, ਫਿਰ ਉਹ ਵੀ ਜਗਿਆਸੂ ਨਹੀਂ, ਉਹ ਵੀ ਵੱਡਾ ਮੂਰਖ ਹੈ, ਫਿਰ ਉਸ ਤੋਂ ਵੱਡਾ ਵੀ ਮੂਰਖ ਕੋਈ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਸੋ ਮੁਕਤ, ਭਾਈ ਉਹ ਲੋਕ ਪਰਲੋਕ ਦੇ ਬੰਧਨਾਂ ਤੋਂ ਮੁਕਤ ਰੂਪ ਹੋਇਆ ਹੈ। ਜਿਸ ਸਤਿਗੁਰ ਚੰਗਾ ਸੋ ਮੁਕਤ ਨਾਨਕ, ਪੰਜਵੇਂ ਨਾਨਕ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ, ਮੁਕਤ ਉਹ ਹੋਇਆ ਹੈ ਜਿਸ ਨੂੰ ਪੂਰੇ ਸਤਿਗੁਰੂ ਜੀ ਮੁਕਤ ਰੂਪ ਮਿਲੇ ਨੇ। ਐਸੇ ਸਤਿਗੁਰ ਐਸੇ ਗੁਰ ਕਉ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ। ਭਾਈ ਪੂਰੇ ਸਤਿਗੁਰੂ ਜੀ ਤਾਰਨਹਾਰ ਸਮਰੱਥ ਜਿਨ੍ਹਾਂ ਨੂੰ ਮਿਲ ਗਏ, ਜਿਨ੍ਹਾਂ ਨੂੰ ਮਿਲ ਕੇ ਲੇਖੇ ਛੁੱਟ ਗਏ, ਐਸੇ ਪੂਰੇ ਸਤਿਗੁਰੂ ਜੀ ਜਿਨ੍ਹਾਂ ਨੂੰ ਮਿਲ ਗਏ ਉਹ ਮੁਕਤ ਹੋਏ ਹਨ।
1: ਕਾਨੜਾ ਮਹੱਲਾ ਪੰਜਵਾ।
0: ਕਾਨੜਾ ਰਾਗ ਦੇ ਅੰਦਰ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ,
1: ਕਰ ਸਤਵਾ
0: ਉਪਦੇਸ਼ ਬਖਸ਼ਦੇ ਨੇ ਜਦੋਂ ਕੀਰਤਨ ਕਰਨਾ, ਇਸ ਸ਼ਬਦ ਦਾ 7ਵੇਂ ਸੁਰਤਾਲ ਘਰ ਦੇ ਅੰਦਰ ਗਾਇਨ ਕਰਨਾ ਹੈ।
1: ਇੱਕ ਓਅੰਕਾਰ
0: ਇੱਕ ਅਦੁੱਤੀ ਬ੍ਰਹਮ ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ, ਉਚਾਰਣੇ ਮਾਤਰ ਸੇ ਰੱਖਿਆ ਕਰਨੇ ਵਾਲਾ ਸਰਬ ਦਾ ਪ੍ਰਕਾਸ਼ਕ ਰੂਪ ਹੈ।
1: ਸਤਿਗੁਰ ਪ੍ਰਸਾਦ
0: ਐਸੇ ਪਰਮੇਸ਼ਰ ਜੀ ਦੀ ਪ੍ਰਾਪਤੀ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਹੁੰਦੀ ਹੈ ਜੀ।
1: ਤਿਖ ਬੂਝ ਗਈ ਗਈ ਮਿਲ ਸਾਧ ਜਨਾ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਜਿਹੜੀ ਤ੍ਰਿਸ਼ਨਾ ਨਾਮ ਤੋਂ ਬਿਨਾਂ ਬੁਝਦੀ ਨਹੀਂ, ਮਹਾਰਾਜ ਕਿਰਪਾਲਤਾ ਕਰਕੇ ਦੱਸੋ ਸੁਖੈਨ ਸਾਧਨ ਕਿਹੜਾ ਹੈ? ਕਿਉਂਕਿ ਨਾਮ ਜਪਣ ਦੇ ਨਾਲ ਤ੍ਰਿਸ਼ਨਾ ਬੁਝਦੀ ਹੈ, ਤ੍ਰਿਸ਼ਨਾ ਬੁਝੈ ਹਰ ਕਹਿ ਨਾਮ, ਮਹਾ ਸੰਤੋਖ ਹੋਵੈ ਗੁਰਬਚਨੀ, ਪ੍ਰਭ ਸਿਓ ਲਾਗੈ ਪੂਰਨ ਧਿਆਨ। ਜਿੰਨੀ ਬੰਦਗੀ ਕਰਕੇ ਤ੍ਰਿਸ਼ਨਾ ਬੁਝਣੀ ਹੈ ਓਨੀ ਬੰਦਗੀ ਸਾਡੇ ਤੋਂ ਹੁੰਦੀ ਨਹੀਂ। ਮਹਾਰਾਜ ਕੋਈ ਸੁਖੈਨ ਸਾਧਨ ਦੱਸੋ ਨਾ, ਤੇ ਹਜ਼ੂਰ ਬਚਨ ਕਰਦੇ ਨੇ ਭਾਈ ਤਿਖ ਬੂਝ ਗਈ। ਭਾਈ ਉਹਨਾਂ ਦੇ ਤਨ ਦੀ ਜਿਹੜੀ ਤਿਖ ਤ੍ਰਿਸ਼ਨਾ ਹੈ ਨਾ, ਉਹ ਵੀ ਬੁੱਝ ਗਈ ਏ ਗਈ, ਤੇ ਜਿਹੜੀ ਮਨ ਦੀ ਤ੍ਰਿਸ਼ਨਾ ਪਦਾਰਥਾਂ ਦੀ ਭੋਗ ਇਕੱਠੇ ਕਰਨੇ ਦੀ, ਉਹ ਮਨ ਦੀ ਤ੍ਰਿਸ਼ਨਾ ਵੀ ਬੁੱਝ ਗਈ। ਤ੍ਰਿਸ ਤਿਖ ਬੂਝ ਬੂਝ ਗਈ, ਇਸ ਲੋਕ ਦੇ ਪਦਾਰਥਾਂ ਦੀ ਤ੍ਰਿਸ਼ਨਾ ਵੀ ਬੁੱਝ ਗਈ, ਸਵਰਗ ਲੋਕ ਦੇ ਬ੍ਰਹਮ ਲੋਕ ਦੇ ਦਿਵ ਭੋਗਾਂ ਨੂੰ ਭੋਗਣੇ ਦੀ ਤ੍ਰਿਸ਼ਨਾ ਵੀ ਉਹਨਾਂ ਦੀ ਬੁੱਝ ਗਈ, ਮਿਟ ਗਈ ਹੈ, ਸ਼ਾਂਤ ਹੋ ਗਈ, ਅਭਾਵ ਹੋ ਗਈ ਹੈ।
1: ਤਿਖ ਬੂਝ ਗਈ ਗਈ ਮਿਲ ਸਾਧ ਜਨਾ।
0: ਭਾਈ ਉਹਨਾਂ ਦੇ ਪਿਛਲੇ ਸਮੇਂ ਦੇ ਅੰਦਰ ਵੀ ਤ੍ਰਿਸ਼ਨਾ ਬੁੱਝ ਗਈ ਸੀ, ਤੇ ਹੁਣ ਵਾਲੇ ਜਗਿਆਸੂਆਂ ਦੀ ਤ੍ਰਿਸ਼ਨਾ ਵੀ ਬੁੱਝ ਗਈ ਹੈ। ਮਿਲ ਸਾਧ ਜਨਾ, ਜਿਹੜੇ ਸਾਧ ਜਨਾਂ ਦੇ ਨਾਲ, ਸਾਧ ਜਨਾ ਸੰਤ ਜਨਾਂ ਦੇ ਨਾਲ ਮਿਲ ਕਰਕੇ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ, ਸ਼ਹਿਦ ਦਾ ਛੱਤਾ ਇੱਕ ਮੱਖੀ ਨੇ ਭਰਨਾ ਹੋਵੇ ਨਾ ਤੇ ਕਦੇ ਭਰ ਹੀ ਨਹੀਂ ਸਕਦੀ, ਪਰ ਬਹੁਤੀਆਂ ਮੱਖੀਆਂ ਮਿਲ ਕੇ ਸ਼ਹਿਦ ਇਕੱਤਰ ਕਰਦੀਆਂ ਨੇ ਤੇ ਛੱਤਾ ਝੱਟ ਹੀ ਭਰ ਲੈਂਦੀਆਂ ਨੇ। ਇੱਕ ਮਨੁੱਖ ਨੇ ਇੰਨੀ ਬੰਦਗੀ ਕਰਨੀ ਹੋਵੇ ਕਿ ਤ੍ਰਿਸ਼ਨਾ ਬੁੱਝ ਜਾਵੇ ਤੇ ਨਹੀਂ ਹੁੰਦੀ, ਪਰ ਸੰਤ ਸੰਗਤ ਦੇ ਨਾਲ ਮਿਲ ਕਰਕੇ ਜਦੋਂ ਸਾਰੇ ਹੀ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ, ਤੇ ਸਾਧ ਸੰਗਤ ਜੀ ਫਿਰ ਬਹੁਤੀਆਂ ਮੱਖੀਆਂ ਦੀ ਨਿਆਈ ਮਿਲ ਕਰਕੇ ਸ਼ਹਿਦ ਦਾ ਛੱਤਾ ਭਰਨੇ ਦੀ ਨਿਆਈ, ਇਹ ਜਿਹੜਾ ਮਨ ਹੈ ਨਾ, ਇਹ ਨਾਮ ਰੂਪੀ ਸ਼ਹਿਦ ਦੇ ਨਾਲ, ਸ਼ਹਿਦ ਦੀ ਮਿਠਾਸ ਦੇ ਨਾਲ, ਨਾਮ ਦੀ ਮਿਠਾਸ ਦੇ ਨਾਲ ਭਰ ਜਾਂਦਾ ਹੈ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਪਹਿਲਾਂ ਵੀ ਜਿਨ੍ਹਾਂ ਨੇ ਸਾਧ ਸੰਗਤ ਕੀਤੀ ਸੀ ਉਹਨਾਂ ਦੀ ਤ੍ਰਿਸ਼ਨਾ ਵੀ ਬੁੱਝ ਗਈ, ਹੁਣ ਵੀ ਜਿਹੜੇ ਸਾਧ ਸੰਗਤ ਸਤ ਸੰਗਤ ਕਰਦੇ ਨੇ ਤ੍ਰਿਸ਼ਨਾ ਬੁੱਝਦੀ ਹੈ, ਅੱਗੇ ਵੀ ਜਿਹੜੇ ਸਤ ਸੰਗਤ ਕਰਨਗੇ ਉਹਨਾਂ ਦੀ ਤ੍ਰਿਸ਼ਨਾ ਬੁੱਝਦੀ ਰਹੇਗੀ।
1: ਪੰਚੇ ਭਾਗੇ ਚੋਰ ਸਹਿਜੇ ਸੁਖੈ ਨੋ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਸਾਡਾ ਖੈੜਾ ਹੀ ਨਹੀਂ ਛੱਡਦੇ, ਕਿਵੇਂ ਬਚੀਏ? ਤੇ ਹਜ਼ੂਰ ਬਚਨ ਕਰਨਾ ਕਰਦੇ ਨੇ, ਪੰਚੇ ਭਾਗੇ ਚੋਰ, ਉਹਨਾਂ ਦੇ ਪੰਜੇ ਚੋਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਭੱਜ ਗਏ ਦੌੜ ਗਏ ਸਹਿਜੇ ਸੁਖੈਨੋ ਸਹਿਜੇ ਅਚੁੱਤ ਸੁਖ ਦੀ ਪ੍ਰਾਪਤੀ ਤਿਨ੍ਹਾਂ ਨੂੰ ਸੁਖੈਨ ਹੀ ਸਹਿਜੇ ਹੀ ਸੁਭਾਵਕ ਹੀ ਪ੍ਰਾਪਤ ਹੋਈ ਹੈ
1: ਹਰੇ ਗੁਣ ਗਾਵਤੀ ਗਾਵਤੀ ਗਾਵਤੀ ਦਰਸ ਪਿਆਰ
0: ਭਾਈ ਜਿਨ੍ਹਾਂ ਨੇ ਹਰੇ ਗੁਣ ਗਾਵਤੀ ਜਿਨ੍ਹਾਂ ਦੀ ਬੁੱਧੀ ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਂਦੀ ਹੈ ਗਾਵਤੀ ਹੀ ਗਾਵਤੀ ਜਿਹੜੇ ਜਗਿਆਸੂ ਗਾਉਣੇ ਵਾਲੇ ਹੋ ਕਰਕੇ ਤਨ ਕਰਕੇ ਵੀ ਵਾਹਿਗੁਰੂ ਜੀ ਦੇ ਗੁਣ ਗਾਉਂਦੇ ਨੇ ਮਨ ਕਰਕੇ ਵੀ ਗਾਉਂਦੇ ਨੇ ਬਾਣੀ ਕਰਕੇ ਵੀ ਗੁਣ ਗਾਉਂਦੇ ਨੇ ਸਰੀਰ ਕਰਕੇ ਵੀ ਵਾਹਿਗੁਰੂ ਜੀ ਦੇ ਗੁਣ ਗਾਉਂਦੇ ਨੇ ਗੁਣ ਗਾਵਾ ਦਿਨ ਰਾਤ ਨਾਨਕ ਚਾਓ ਇਹੋ ਗਾਵਤੀ ਜਿਨ੍ਹਾਂ ਦੀ ਬੁੱਧੀ ਗਾਉਂਦੀ ਹੈ ਗਾਵਤੀ ਜਿਹੜੀ ਜਗਿਆਸੂ ਰੂਪ ਇਸਤਰੀ ਗਾਵਣੇ ਵਾਲੀ ਹੋ ਕਰਕੇ ਤਨ ਮਨ ਬਾਣੀ ਸਰੀਰ ਕਰਕੇ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਂਦੀ ਏ ਦਰਸ ਪਿਆਰ ਤੇ ਜਿਸ ਦਾ ਦਰਸ਼ਨਾਂ ਦੇ ਵਿੱਚ ਪਿਆਰ ਲੱਗਾ ਹੋਇਆ ਜੋ ਬੇਨਤੀਆਂ ਕਰਦੀ ਏ ਹੇ ਪਰਮੇਸ਼ਰ ਜੀ ਕਿਰਪਾ ਕਰਕੇ ਮੈਨੂੰ ਦੀਦਾਰ ਦਿਓ ਸੰਤਾਂ ਨੂੰ ਦੀਦਾਰ ਦੇ ਦਿੱਤੇ ਭਗਤਾਂ ਨੂੰ ਦੇ ਦਿੱਤੇ ਮਹਾਂਪੁਰਖਾਂ ਨੂੰ ਦੇ ਦਿੱਤੇ ਕਦ ਨਾਨਕ ਆਵੇ ਵਾਰੀ ਮਹਾਰਾਜ ਮੇਰੀ ਵਾਰੀ ਕਦੋਂ ਆਵੇਗੀ ਕਿਰਪਾ ਕਰਕੇ ਮੈਨੂੰ ਵੀ ਦੀਦਾਰ
1: ਦਿਓ
0: ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ ਜੀਓ
1: ਜੈਸੀ ਕਰੀ ਪ੍ਰਭ ਮੋਸਿਓ ਮੋਸਿਓ
0: ਮਹਾਰਾਜ ਜਿੰਨਾ ਸੰਤ ਜਨਾਂ ਨੂੰ ਦੀਦਾਰ ਹੋ ਜਾਂਦੇ ਨੇ ਉਹਨਾਂ ਦੇ ਮਨ ਦੀ ਭਾਵਨਾ ਕਿਹੋ ਜਿਹੀ ਹੁੰਦੀ ਏ ਤੇ ਦਰਸ਼ਨਾਂ ਦੇ ਪ੍ਰਥਾਏ ਉਹ ਕੈਸੇ ਬਚਨ ਕਹਿੰਦੇ ਨੇ ਹਜ਼ੂਰ ਫਰਮਾਉਂਦੇ ਨੇ ਭਾਈ ਐਸੀ ਭਾਵਨਾ ਹੁੰਦੀ ਏ ਉਹਨਾਂ ਦੀ ਉਹ ਸੰਤ ਜਨ ਕਹਿੰਦੇ ਨੇ ਜੈਸੀ ਕਿਰਪਾ ਪ੍ਰਭੂ ਪਰਮੇਸ਼ਰ ਜੀ ਨੇ ਮੇਰੇ ਉੱਪਰ ਕੀਤੀ ਏ ਜੈਸਾ ਪਿਆਰ ਵਾਹਿਗੁਰੂ ਜੀ ਨੇ ਮੇਰੇ ਨਾਲ ਕੀਤਾ ਜੈਸੀ ਪ੍ਰੀਤੀ ਵਾਹਿਗੁਰੂ ਜੀ ਨੇ ਮੇਰੇ ਨਾਲ ਕੀਤੀ ਏ ਮੇਰੇ ਤਨ ਕਰਕੇ ਮੇਰੇ ਮਨ ਕਰਕੇ ਜੈਸੀ ਕਰੀ ਪ੍ਰਭ ਮੋਹ ਜੈਸੀ ਕਰੀ ਪ੍ਰਭ ਮੋਹ ਸਿਓ ਮੋਹ ਸਿਓ ਮੋਹ ਸਿਓ ਮੋਹ ਦੇ ਸਹਿਤ ਪਿਆਰ ਦੇ ਸਹਿਤ ਹੋ ਕਰਕੇ ਪਰਮੇਸ਼ਰ ਜੀ ਨੇ ਮੇਰੇ ਨਾਲ ਜਿਹੋ ਜਿਹੀ ਪ੍ਰੀਤੀ ਕੀਤੀ ਹੈ
1: ਐਸੀ ਹਾਂ ਕੈਸੇ ਕਰਾ
0: ਹੇ ਪਰਮੇਸ਼ਰ ਜੀ ਐਸੀ ਪ੍ਰੀਤੀ ਨਿਸ਼ਕਾਮ ਮੈਂ ਆਪ ਜੀ ਦੇ ਨਾਲ ਕਿਵੇਂ ਕਰਾਂ ਜਿਹੋ ਜਿਹੀ ਪ੍ਰੀਤੀ ਤੁਸੀਂ ਕੀਤੀ ਏ ਨਾ ਉਹੋ ਜਿਹੀ ਮੇਰੇ ਕੋਲੋਂ ਨਹੀਂ ਹੁੰਦੀ ਜਦੋਂ ਮਾਤਾ ਦੇ ਗਰਭ ਵਿੱਚ ਅਸੀਂ ਲਾੜੀਏ ਦਾ ਸੰਬੰਧ ਬਣਾ ਕਰਕੇ ਭੋਜਨ ਦਿੱਤਾ ਉੱਥੇ ਹੀ ਪਾਲਣਾ ਕੀਤੀ ਜਦੋਂ ਆਪ ਜੀ ਨੇ ਕਿਰਪਾ ਕਰਕੇ ਜਨਮ ਦੇ ਦਿੱਤਾ ਭੋਜਨ ਖਾਣ ਚਿੱਥੜ ਚਬਾਉਣ ਜੋਗੇ ਤੇ ਪਚਾਉਣ ਜੋਗੇ ਨਹੀਂ ਸੀ ਮਾਤਾ ਦੇ ਸਰੀਰ ਵਿੱਚੋਂ ਅੰਮ੍ਰਿਤ ਵਰਗਾ ਦੁੱਧ ਪੈਦਾ ਕਰ ਦਿੱਤਾ ਇਸੇ ਪ੍ਰਕਾਰ ਜਦੋਂ ਸਰੀਰ ਪਚਾਉਣ ਜੋਗਾ ਹੋ ਗਿਆ ਮੁੱਖ ਦੇ ਵਿੱਚ 32 ਦੰਦ ਦੇ ਦਿੱਤੇ ਤੇ ਖਾਣ ਵਾਸਤੇ 36 ਪ੍ਰਕਾਰ ਦੇ ਭੋਜਨ ਦੇ ਦਿੱਤੇ ਛਕਣ ਵਾਸਤੇ ਸੀਤਲ ਜਲ ਦੇ ਦਿੱਤਾ ਜੀ ਲੱਗਿਆ ਰਵੇ ਕਿਧਰੇ ਇਕੱਲੇ ਪੁਣ ਦੇ ਵਿੱਚ ਕਮਲੇ ਨਾ ਹੋ ਜਾਈਏ ਸਕੇ ਸੰਬੰਧੀ ਦੇ ਦਿੱਤੇ ਜਦੋਂ ਛੋਟੇ ਸਾਂ ਤੇ ਖੇਡਣ ਵਾਸਤੇ ਖਿਡੌਣੇ ਦੇ ਦਿੱਤੇ ਤਨ ਵੱਡਾ ਹੋ ਗਿਆ ਜਵਾਨ ਹੋ ਗਿਆ ਖਿਡੌਣਿਆਂ ਨਾਲ ਖੇਡਿਆ ਨਹੀਂ ਜਾਂਦਾ ਤੇ ਜੀਉਂਦੇ ਜਾਗਦੇ ਖਿਡੌਣੇ ਆਪ ਜੀ ਨੇ ਬੱਚੇ ਆਪ ਜੀ ਨੇ ਸੰਤਾਨ ਦੇ ਦਿੱਤੀ ਮਹਾਰਾਜ ਸਤ ਸੰਗਤ ਦੇ ਦਿੱਤੀ ਸਾਨੂੰ ਅਭਾਗਿਆਂ ਨੂੰ ਸੁਭਾਗੇ ਬਣਾਉਣ ਵਾਸਤੇ ਗੁਰੂ ਰੂਪ ਹੋ ਕਰਕੇ ਪ੍ਰਿਥਵੀ ਤੇ ਅਵਤਾਰ ਧਾਰਨ ਕੀਤਾ ਤੇ ਨਾਮ ਜਪਣੇ ਦਾ ਉਪਦੇਸ਼ ਦਿੱਤਾ ਮਹਾਰਾਜ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾਕਾਓ ਤੂੰ ਠਾਕੁਰ ਊਚ ਭਗਵਾਨਾ ਮਹਾਰਾਜ ਜਿਹੋ ਜਿਹੀ ਪ੍ਰੀਤੀ ਤੁਸਾਂ ਨੇ ਸਾਡੇ ਨਾਲ ਪਰਉਪਕਾਰ ਦੀ ਭਾਵਨਾ ਵਾਲੀ ਕੀਤੀ ਏ ਨਾ ਉਹੋ ਜਿਹੀ ਪ੍ਰੀਤੀ ਮੇਰੇ ਪਾਸੋਂ ਆਪ ਜੀ ਦੇ ਨਾਲ ਨਹੀਂ ਹੋ ਆਉਂਦੀ ਹੈ
1: ਹਿਓ ਤੁਮਾਰੇ ਬਲ ਬਲੇ ਬਲ ਬਲੇ ਬਲ ਗਈ
0: ਮਹਾਰਾਜ ਸੱਚੇ ਪਾਤਸ਼ਾਹ ਜੀ ਹਿਓ ਤੁਮਾਰਾ ਤੁਹਾਡੇ ਉਤੋਂ ਹੀਰੇ ਦਿਲ ਕਰਕੇ ਮਨ ਕਰਕੇ ਬਲ ਬਲੇ ਹੇ ਪ੍ਰਕਾਸ਼ ਸਰੂਪ ਪਰਮੇਸ਼ਰ ਜੀ ਬਲ ਬਲੇ ਬਲ ਗਈ ਮਨ ਕਰਕੇ ਵੀ ਬਲਿਹਾਰ ਜਾਂਦੀ ਹਾਂ ਤਨ ਕਰਕੇ ਵੀ ਬਲਿਹਾਰ ਜਾਂਦੀ ਹਾਂ ਮਹਾਰਾਜ ਮੈਂ ਜਗਿਆਸੂ ਇਸਤਰੀ ਸਰੀਰ ਕਰਕੇ ਵੀ ਆਪ ਜੀ ਤੋਂ ਬਲਿਹਾਰ ਜਾਂਦੀ

0: ਜੀ ਸਾਡੇ ਮਨ ਦੀ ਭਾਵਨਾ ਵੀ ਐਸੀ ਪ੍ਰੇਮ ਵਾਲੀ ਬਣ ਜਾਵੇ, ਸਾਨੂੰ ਵੀ ਤੇ ਯੁਗਤ ਦੱਸੋ ਨਾ, ਸਾਨੂੰ ਵੀ ਵਿਧੀ ਦੱਸ ਦਿਓ, ਸਾਡੇ ਮਨ 'ਚ ਵੀ ਐਸੀ ਪ੍ਰੀਤੀ ਲੱਗ ਜਾਵੇ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਪਹਿਲੇ ਪੈ ਸੰਤ ਪਾਏ, ਪਹਿਲਾਂ ਸੰਤ ਜਨਾਂ ਦੇ ਪੈਰੀ ਆਪਣੇ ਆਪ ਨੂੰ ਪਾਉਣਾ ਕਰ, ਸੰਤਾਂ ਦੀ ਸ਼ਰਨ ਵਿੱਚ ਪੈਣਾ ਕਰ, ਫਿਰ ਧਿਆਏ ਧਿਆਏ ਪ੍ਰੀਤ ਲਾਏ, ਮਨ ਕਰਕੇ ਪਰਮੇਸ਼ਰ ਜੀ ਦੇ ਨਾਮ ਨੂੰ ਧਿਆਉਣਾ ਕਰੋ ਤੇ ਰਸਨਾ ਕਰਕੇ ਵੀ ਜਪਣਾ ਕਰੋ, ਧਿਆਏ ਧਿਆਏ ਧਿਆਉਣੇ ਵਾਲੇ ਹੋ ਕਰਕੇ ਪਰਮੇਸ਼ਰ ਜੀ ਦੇ ਅੰਮ੍ਰਿਤ ਨੂੰ ਧਿਆਉਣਾ ਕਰੋ, ਪ੍ਰੀਤ ਲਾਏ, ਫਿਰ ਹਿਰਦੇ ਦੇ ਅੰਦਰ ਪਰਮੇਸ਼ਰ ਜੀ ਦੀ ਪ੍ਰਾਪਤੀ ਦੀ ਪ੍ਰੀਤੀ ਲੱਗ ਜਾਵੇਗੀ।
1: ਪ੍ਰਭ ਥਾਨ ਤੇਰੋ ਕੇਹਰੋ।
0: ਸੋ ਇਸ ਪ੍ਰਕਾਰ ਭਾਈ ਹਿਰਦੇ ਨੂੰ ਪ੍ਰੀਤੀ ਲੱਗ ਜਾਵੇਗੀ, ਫਿਰ ਪਿਆਰ ਦੇ ਨਾਲ ਬੰਦਗੀ ਕਰਨੀ ਕਰੋਗੇ, ਫਿਰ ਨਾਮ ਨੂੰ ਜਪਣਾ ਕਰੋਗੇ। ਫਿਰ ਪੁੱਛਣਾ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹ ਪਰਮੇਸ਼ਰ ਜੀ ਵੱਸਦੇ ਕਿਹੜੀ ਥਾਂ ਤੇ ਨੇ, ਪਰਮੇਸ਼ਰ ਜੀ ਦਾ ਟਿਕਾਣਾ ਕਿਹੜਾ ਹੈ। ਕਿਸੇ ਨੇ ਪਰਮੇਸ਼ਰ ਜੀ ਨੂੰ ਇਸੇ ਪ੍ਰਕਾਰ ਸੱਤਾਂ ਸਮੁੰਦਰਾਂ ਦੀ ਗਹਿਰਾਈ ਵਿੱਚ ਮੰਨਿਆ, ਕਿਸੇ ਨੇ ਸੱਤਵੇਂ ਆਕਾਸ਼ ਤੇ ਮੰਨਿਆ, ਕਿਸੇ ਨੇ ਸਵਰਗ ਵਿੱਚ ਮੰਨਿਆ, ਕਿਸੇ ਨੇ ਬੈਕੁੰਠ ਵਿੱਚ ਮੰਨਿਆ। ਮਹਾਰਾਜ ਸੱਚੇ ਪਾਤਸ਼ਾਹ ਜੀ, ਪਰਮੇਸ਼ਰ ਜੀ ਦਾ ਸਥਾਨ ਕਿਹੜਾ ਹੈ? ਪ੍ਰਭ ਥਾਨ ਤੇਰੋ ਕਿਹਰੋ। ਮਹਾਰਾਜ ਜੀ ਉਹ ਕਿਹੜਾ ਆਪ ਜੀਆਂ ਦਾ ਸਥਾਨ ਹੈ?
1: ਜਿਤ ਜਨ ਤਨ ਕਰ ਵਿਚਾਰ।
0: ਜਿੱਥੇ ਬੈਠ ਕਰਕੇ ਸਾਰੇ ਜੀਵ ਜੰਤੂਆਂ ਨੂੰ ਪੈਦਾ ਕਰਨੇ ਦੀ ਤੇ ਪਾਲਣੇ ਕਰਨੇ ਦੀ ਮਹਾਰਾਜ ਜੀ ਆਪ ਜੀ ਵਿਚਾਰ ਕਰਦੇ ਹੋ? ਕਦੇ ਇਹ ਸਵਾਲ ਸਿੱਧਾ ਨੇ ਸੁਮੇਰ ਪਰਬਤ ਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਵੀ ਕੀਤਾ ਸੀ ਨਾ, ਤੇ ਮਹਾਰਾਜ ਸਾਹਿਬ ਜੀਆਂ ਨੇ ਫਿਰ ਸੋਦਰ ਉਚਾਰਿਆ ਸੀ। ਇੱਕ ਸੋਦਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਿੱਧਾਂ ਦੇ ਨਾਲ ਚਰਚਾ ਦੇ ਕਰਦੇ ਸਮੇਂ ਉਚਾਰਿਆ, ਇੱਕ ਸੋਦਰ ਸਤਿਗੁਰੂ ਜੀ ਨੂੰ ਬੇਬੇ ਨਾਨਕੀ ਜੀ ਨੂੰ ਉਪਦੇਸ਼ ਦੇਣ ਸਮੇਂ ਉਚਾਰਿਆ, ਇੱਕ ਸੋਦਰ ਜਦੋਂ ਅਕਾਲ ਪੁਰਖ ਜੀ ਦੇ ਸਨਮੁਖ ਗਏ ਸਨ ਨਾ, ਵੇਈ ਨਦੀ ਵਿੱਚ ਟੁੱਬੀ ਮਾਰ ਕੇ 3 ਦਿਨ ਅਲੋਪ ਰਹੇ ਸਨ, ਉੱਥੇ ਉਚਾਰਿਆ ਸੀ। 3 ਸੋਦਰ ਗੁਰਬਾਣੀ ਵਿੱਚ ਆਉਂਦੇ ਨੇ। ਮੂਲ ਰੂਪ ਵਿੱਚ ਇੱਕ ਜਪਜੀ ਸਾਹਿਬ ਵਿੱਚ ਸੋਦਰ ਆਉਂਦਾ ਜੋ ਸਿੱਧਾਂ ਨਾਲ ਉਚਾਰਿਆ, ਇਸੇ ਪ੍ਰਕਾਰ ਸਾਧ ਸੰਗਤ ਜੀ ਇੱਕ ਰਹਿਰਾਸ ਸਾਹਿਬ ਜੀ ਦੇ ਅੰਦਰ ਤੇ ਇੱਕ ਸੋਦਰ ਰਾਗ ਦੇ ਅੰਦਰ ਆਸਾ ਰਾਗ ਦੇ ਅੰਦਰ ਸੋਦਰ ਆਉਂਦਾ ਹੈ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ। ਜੇ ਰਹਿਰਾਸ ਸਾਹਿਬ ਵਿੱਚ ਪੜ੍ਹੀਏ, ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ। ਮਹਾਰਾਜ ਆਪ ਜੀ ਦਾ ਉਹ ਕਿਹੋ ਜਿਹਾ ਦਰ ਹੈ, ਕਿਹੋ ਜਿਹਾ ਉਹ ਘਰ ਹੈ, ਅਰਥਾਤ ਕਿਹੋ ਜਿਹਾ ਉਹ ਘਰ ਹੈ, ਉਸ ਘਰ ਦਾ ਕਿਹੋ ਜਿਹਾ ਦਰਵਾਜ਼ਾ ਹੈ ਜਿਸ ਘਰ ਦੇ ਵਿੱਚ ਬੈਠ ਕਰਕੇ ਆਪ ਜੀ ਸਾਰੇ ਜੀਵਾਂ ਨੂੰ ਪਾਲਣੇ ਦੀ ਵਿਚਾਰ ਕਰਦੇ ਹੋ। ਇੱਥੇ ਵੀ ਇਹੀ ਬੇਨਤੀ ਹੈ, ਪ੍ਰਭ ਥਾਨ ਤੇਰੋ ਕਿਹਰੋ ਜਿਤ ਜਨਤਨ ਕਰੇ ਵਿਚਾਰ। ਪ੍ਰਭੂ ਪਰਮੇਸ਼ਰ ਜੀ ਆਪ ਜੀ ਦਾ ਉਹ ਕਿਹੜਾ ਥਾਂ ਹੈ ਜਿਸ ਥਾਂ ਤੇ ਬੈਠ ਕਰਕੇ ਜੀਵਾਂ ਦੇ ਪ੍ਰਤ ਪਾਲਣਾ ਕਰਨੇ ਦੀ, ਉਤਪਤੀ ਕਰਨੇ ਦੀ, ਸੁੱਖ ਦੇਣੇ ਦੀ, ਵਿਕਾਰ ਕੱਟਣੇ ਦੀ, ਸਰੂਪ ਰੂਪ ਦੇ ਨਾਲ ਮਿਲਣੇ ਦੀ ਸ਼ੁਭ ਵਿਚਾਰ ਆਪ ਜੀ ਕਰਦੇ ਹੋ?

0: ਮਹਾਰਾਜ ਸੱਚੇ ਪਾਤਸ਼ਾਹ ਜੀ, ਉਹ ਕਿਹੜਾ ਆਪ ਜੀ ਦਾ ਸਥਾਨ ਹੈ ਜਿਸ ਸਥਾਨ ਤੇ ਬੈਠ ਕਰਕੇ ਆਪ ਜੀ ਦੇ ਸ੍ਰੇਸ਼ਟ ਜਨਾਂ ਦੇ ਨਾਲ ਮਿਲ ਕਰਕੇ ਆਪ ਜੀ ਦੇ ਉੱਤਮ ਗੁਣਾਂ ਦੀ ਵਿਚਾਰ ਕਰਨਾ ਕਰੀਏ? ਲੁਪਤੀ ਇਹ ਹੈ ਸਾਧ ਸੰਗਤ ਜੀ, ਉਹ ਸਤਸੰਗਤ ਰੂਪੀ ਸਥਾਨ ਹੈ ਜਿੱਥੇ ਸੰਤ ਜਨਾਂ ਦੇ ਨਾਲ ਮਿਲ ਕਰਕੇ ਵਾਹਿਗੁਰੂ ਜੀ ਦੇ ਗੁਣਾਂ ਦੀ ਵਿਚਾਰ ਕਰੀਏ।
1: ਅਨੇਕ ਦਾਸ ਕੀਰਤ ਕਰਹਿ ਤੁਹਾਰੀ।
0: ਹੇ ਪਰਮੇਸ਼ਰ ਜੀ, ਅਨੇਕ ਇਹ ਪਾਠ ਪੋਲਾ ਜਿਹਾ ਕਰਨਾ, ਅਨੇਕ ਭਾਵ ਹੈ ਅਨੇਕ, ਬੇਗਿਣਤ, ਬੇਸ਼ੁਮਾਰ, ਜਿਨ੍ਹਾਂ ਦੀ ਕਦੇ ਗਿਣਤੀ ਨਾ ਹੋ ਸਕੇ। ਜਿੱਥੇ ਗਿਣਤੀ ਮਿਣਤੀ ਮੁੱਕ ਜਾਵੇ, ਜਿੱਥੇ ਸੰਖਿਆ ਮੁੱਕ ਜਾਵੇ, ਫਿਰ ਕਿਹਾ ਜਾਂਦਾ ਅਸੰਖ। ਤੇ ਪਹਿਲੇ ਜਾਮੇ 'ਚ ਹੀ ਬਚਨ ਕਰ ਦਿੱਤਾ ਨਾ, ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪਤਾਉ। ਤੇ ਪੰਜਵੇਂ ਜਾਮੇ ਦੇ ਵਿੱਚ ਪੂਰੀ ਦੀ ਪੂਰੀ ਜਿਹੜੀ ਸੋ ਸਾਧ ਸੰਗਤ ਜੀ ਅਸ਼ਟਪਦੀ ਹੈ ਨਾ, ਉਹ ਐਵੇਂ ਉਚਾਰ ਦਿੱਤੀ, ਕਈ ਕੋਟ ਹੋਏ ਪੁਜਾਰੀ। ਪੁਜਾਰੀ ਦਾ ਅਰਥ ਹੈ ਪੂਜਾ ਕਰਨ ਵਾਲੇ, ਕੋਟ ਦਾ ਅਰਥ ਹੈ ਕਰੋੜ, ਕਈ ਕਰੋੜਾਂ ਆਪ ਜੀ ਦੀ ਪੂਜਾ ਕਰਨ ਵਾਲੇ ਹੋਏ ਨੇ। ਤੇ ਪੂਰੀ ਪੌੜੀ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਨਾ ਇਵੇਂ ਜਿਹੜੇ ਵਿਵਹਾਰ ਕਰਦੇ ਨੇ, ਪੂਜਾ ਕਰਦੇ ਨੇ, ਭੁੱਖੇ ਰਹਿੰਦੇ ਨੇ, ਰਾਤ ਦਿਨ ਘਾਲਣਾ ਕਰਦੇ ਨੇ, ਅਚਿੰਤੇ ਹੀ ਸੁੱਖ ਪਾਉਂਦੇ ਨੇ, ਉਹਨਾਂ ਦੀਆਂ ਗਿਣਤੀਆਂ ਕਥਨ ਕਰਕੇ ਦਰਸਾਈਆਂ ਨੇ। ਇੱਥੇ ਬਚਨ ਆਇਆ ਅਨਕ ਦਾਸ ਕੀਰਤ ਕਰਹੇ ਤੁਹਾਰੀ। ਹੇ ਪਰਮੇਸ਼ਰ ਜੀ, ਆਪ ਜੀ ਦੇ ਬੇਅੰਤ ਬੇਅੰਤ ਬੇਸ਼ੁਮਾਰ ਅਣਗਿਣਤ ਦਾਸ ਆਪ ਜੀ ਦੀ ਨਾਮ ਜਪਣ ਰੂਪੀ ਪੂਜਾ ਕਰਦੇ ਹਨ।
1: ਸੋਈ ਮਿਲਿਓ ਜੋ ਪਹਾਵੰਤੋ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਸਾਰੇ ਪੂਜਾ ਕਰਨ ਵਾਲਿਆਂ ਚੋਂ ਮਿਲਦਾ ਕੌਣ ਹੈ? ਪਰਮੇਸ਼ਰ ਜੀ ਦੇ ਦੀਦਾਰ ਕਿਸ ਨੂੰ ਹੁੰਦੇ ਨੇ? ਹਜ਼ੂਰ ਫਰਮਾਉਂਦੇ ਨੇ ਮਿਲਦਾ ਉਹੀ ਹੋਈ ਹੈ ਜੋ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਭਾ ਜਾਂਦਾ ਹੈ, ਜੋ ਭਾਵ ਤੋਂ ਜਿਸ ਦੀ ਪੂਜਾ ਕੀਤੀ, ਜਿਸ ਦੀ ਬੰਦਗੀ ਕੀਤੀ, ਜਿਸ ਦਾ ਪ੍ਰੇਮ ਕੀਤਾ, ਜਿਸ ਦੇ ਸਾਧਨ ਕੀਤੇ, ਜਿਸ ਦਾ ਆਪਾ ਭਾਵ ਸਮਰਪਣ ਕੀਤਾ, ਸਾਧ ਸੰਗਤ ਦੇ ਨਾਲ ਮਿਲਿਆ ਤੇ ਮਿਲ ਕਰਕੇ ਜਪਿਆ ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ ਜੀ ਨੂੰ ਭਾ ਜਾਂਦਾ ਭਾਈ, ਉਹੀ ਉਹ ਮਿਲਦਾ ਹੈ।
1: ਜਨ ਨਾਨਕ ਠਾਕੁਰ ਰਹਿਓ ਸਮਾਏ।
0: ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਜਿਨ੍ਹਾਂ ਨੂੰ ਫਿਰ ਪਰਮੇਸ਼ਰ ਜੀ ਮਿਲਦੇ ਨੇ ਨਾ, ਉਹ ਸ੍ਰਿਸ਼ਟੀ ਦੇ ਕਰਤਾ ਭਰਤਾ ਹਰਤਾ ਰੂਪ ਠਾਕੁਰ ਜੀ ਦੇ ਨਾਲ ਅੰਤਰ ਆਤਮੇ ਸਮਾਈ ਰਹਿੰਦੇ ਨੇ, ਅਭੇਦ ਹੀ ਰਹਿੰਦੇ ਨੇ, ਮਿਲੇ ਹੀ ਰਹਿੰਦੇ ਨੇ, ਮਰਨ ਤੋਂ ਉਪਰੰਤ ਹੀ ਨਹੀਂ, ਜਿਉਂਦੇ ਜੀ ਹੀ ਹਰ ਹਰ ਜਨ ਇੱਕ ਸਮਾਨ। ਪਰਮੇਸ਼ਰ ਜੀ ਦੇ ਨਾਲ ਮਿਲ ਕਰਕੇ ਸਮਾਨਤਾ ਵਾਲਾ ਸਨਮਾਨ ਪਾਉਂਦੇ ਨੇ। ਇਸੇ ਪ੍ਰਕਾਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਬ੍ਰਹਮ ਗਿਆਨੀ ਆਪ ਰੱਬ ਹੋਣ ਦਾ ਮਰਤਬਾ ਪਾਉਂਦੇ ਨੇ, ਇਵੇਂ ਪਰਮੇਸ਼ਰ ਜੀ ਦੇ ਨਾਲ ਅੰਤਰ ਆਤਮੇ ਭੇਦ ਹੋਏ ਰਹਿੰਦੇ ਹਨ।
1: ਏਕ ਤੂੰ ਹੀ ਤੂੰ ਹੀ ਤੂੰ ਹੀ।
0: ਤੇ ਫਿਰ ਪਰਮੇਸ਼ਰ ਜੀ ਦੇ ਸਨਮੁਖ ਬੇਨਤੀਆਂ ਕਰਦੇ ਨੇ, ਪਰਮੇਸ਼ਰ ਜੀ ਸ੍ਰਿਸ਼ਟੀ ਦੇ ਕਰਤਾ ਭਰਤਾ ਹਰਤਾ, ਪਹਿਲਾਂ ਵੀ ਆਪ ਸੀ, ਸ੍ਰਿਸ਼ਟੀ ਦੇ ਕਰਤਾ ਭਰਤਾ ਹਰਤਾ ਹੁਣ ਵੀ ਆਪ, ਸ੍ਰਿਸ਼ਟੀ ਦੇ ਕਰਤਾ ਭਰਤਾ ਹਰਤਾ ਆਉਣ ਵਾਲੇ ਸਮੇਂ ਦੇ ਅੰਦਰ ਵੀ ਆਪ ਹੀ ਹੋਵੇਗੀ। ਏਕ ਤੂੰ ਹੀ ਤੂੰ ਹੀ ਤੂੰ ਹੀ। ਮਹਾਰਾਜ, ਸਾਡੇ ਤਨ ਦੇ ਅੰਦਰ ਵੀ ਆਪ ਜੀ ਤੂੰ ਹੀ ਵੱਸਦੇ ਹੋ, ਤੂੰ ਹੀ ਬਾਣੀ ਦੇ ਅੰਦਰ ਵੀ ਆਪ ਹੀ ਵੱਸਦੇ ਹੋ, ਸਰੀਰ ਦੇ ਅੰਦਰ ਵੀ ਆਪ ਹੀ ਵੱਸਦੇ ਹੋ। ਮਹਾਰਾਜ, ਸਾਡੇ ਮਨ ਦਾ ਆਸਰਾ ਵੀ ਤੁਸੀਂ, ਬਾਣੀ ਦਾ ਆਸਰਾ ਵੀ ਤੁਸੀਂ, ਸਰੀਰ ਦਾ ਆਸਰਾ ਵੀ ਤੁਸੀਂ। ਮਹਾਰਾਜ, ਸਤਯੁਗ ਦੇ ਭਗਤਾਂ ਦੀ ਰੱਖਿਆ ਵੀ ਤੁਸੀਂ ਆਪ ਜੀ ਨੇ ਕੀਤੀ। ਹਰ ਯੁਗ ਯੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਤ੍ਰੇਤੇ ਦੇ ਭਗਤਾਂ ਦੀ ਪੈਜ ਵੀ ਤੁਸੀਂ ਰੱਖੀ, ਦੁਆਪਰ ਵਿੱਚ ਵੀ ਪੈਜ ਆਪ ਜੀ ਰੱਖਣੇ ਵਾਲੇ ਸੀ। ਮਹਾਰਾਜ, ਹੁਣ ਕਲਯੁਗ ਦੇ ਸਮੇਂ ਦੇ ਵਿੱਚ ਵੀ ਇੱਕੋ ਇੱਕ ਵਾਹਿਦ ਹਸਤੀ ਇੱਕ ਓਅੰਕਾਰ ਪਰਮੇਸ਼ਰ ਜੀ ਆਪ ਹੀ ਆਪਣੇ ਭਗਤ ਜਨਾਂ ਦੀ ਪੈਜ ਰੱਖਣੇ ਵਾਲੇ ਹੋ ਜੀਓ। ਇਸ ਪ੍ਰਕਾਰ ਸਾਧ ਸੰਗਤ ਜੀ, ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਕਿਰਪਾਲਤਾ ਕਰਕੇ ਉਪਦੇਸ਼ ਬਖਸ਼ੇ ਨੇ। ਭਾਈ, ਉਹਨਾਂ ਦੀ ਤਨ ਮਨ ਧਨ ਦੀ ਤ੍ਰਿਸ਼ਨਾ ਬੁੱਝ ਗਈ ਹੈ ਜਿਨ੍ਹਾਂ ਨੇ ਸੰਤ ਜਨਾਂ ਦੀ ਸੰਗਤ ਕੀਤੀ ਹੈ। ਪੰਜੇ ਚੋਰ ਉਹਨਾਂ ਦੇ ਭੱਜ ਗਏ ਨੇ, ਸਹਿਜੇ ਸੁੱਖ ਅਵਸਥਾ ਨੂੰ ਪ੍ਰਾਪਤ ਕੀਤਾ ਜਿਨ੍ਹਾਂ ਨੇ ਗਾਉਣੇ ਵਾਲੇ ਹੋ ਕਰਕੇ ਪਰਮੇਸ਼ਰ ਜੀ ਦੇ ਗੁਣ ਗਾਏ ਨੇ। ਤੇ ਜਦੋਂ ਪੁੱਛਿਆ ਪਰਮੇਸ਼ਰ ਜੀ ਦਾ ਸਥਾਨ ਕਿਹੜਾ ਤੇ ਦੱਸਣਾ ਕੀਤਾ, ਪਰਮੇਸ਼ਰ ਜੀ ਘੱਟ ਘੱਟ ਵਾਸੀ ਸਰਬ ਨਿਵਾਸੀ ਨੇ, ਐਸੇ ਪਰਮੇਸ਼ਰ ਜੀ ਤੋਂ ਕੁਰਬਾਨ ਬਲਿਹਾਰ ਜਾਣਾ ਕਰੀਏ ਜੇ ਪ੍ਰਾਪਤੀ ਕਰਨੀ ਹੈ ਨਾ। ਪਹਿਲਾਂ ਸੰਤ ਜਨਾਂ ਦੇ ਸੇਵਕ ਹੋ ਕਰਕੇ ਆਪਣੇ ਆਪ ਨੂੰ ਸੰਤ ਜਨਾਂ ਦੇ ਚਰਨੀ ਪਾਈਏ, ਪ੍ਰੀਤ ਲਾਈਏ ਵਾਹਿਗੁਰੂ ਜੀ ਦੀ ਬੰਦਗੀ ਦੇ ਨਾਲ, ਆਪਣੇ ਔਗਣਾਂ ਦੀ ਵਿਚਾਰ ਕਰਕੇ, ਪਰਮੇਸ਼ਰ ਜੀ ਦੇ ਗੁਣਾਂ ਦੀ ਵਿਚਾਰ ਕਰੀਏ। ਮਹਾਰਾਜ, ਜੈਸੇ ਪਰਉਪਕਾਰੀ ਆਪ ਸਾਨੂੰ ਪਿਆਰ ਕਰਨ ਵਾਲੇ ਹੋ ਨਾ, ਮਹਾਰਾਜ ਉਹ ਜੀ ਪ੍ਰੀਤੀ ਸਾਡੇ ਪਾਸੋਂ ਆਪ ਜੀ ਦੇ ਨਾਲ ਨਹੀਂ ਹੋ ਸਕਦੀ ਏ। ਆਪ ਜੀ ਪਰਉਪਕਾਰੀ ਹੋ, ਮਹਾਰਾਜ ਆਪ ਜੀ ਸੰਪੰਨ ਹੋ, ਆਪ ਜੀ ਪੂਰਨ, ਅਸੀਂ ਅਧੂਰੇ ਹਾਂ। ਕਿਰਪਾ ਕਰੋ ਸੰਤ ਜਨਾਂ ਦੀ ਸੰਗਤ ਕਰਕੇ ਤਨ ਮਨ ਦਾ ਆਸਰਾ ਹੋ ਕਰਕੇ, ਮਨ ਬਾਣੀ ਸਰੀਰ ਦਾ ਆਸਰਾ ਹੋ ਕਰਕੇ ਸਾਨੂੰ ਸੰਸਾਰ ਸਾਗਰ ਤੋਂ ਤਾਰ ਲੈਣਾ ਕਰੋ ਜੀ। ਇਹ ਪਾਵਨ ਉਪਦੇਸ਼ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਕਿਰਪਾ ਕਰਕੇ ਸਿੱਖਾਂ ਦੀਆਂ ਬੇਨਤੀਆਂ ਸਰਵਣ ਕਰਕੇ ਸੰਵਾਦ ਕਰਦਿਆਂ ਹੋਇਆਂ ਕਾਨੜੇ ਰਾਗ ਦੇ ਵਿੱਚ ਉਚਾਰਨ ਕਰਕੇ ਬਖਸ਼ਿਸ਼ ਕੀਤੇ ਹਨ ਜੀਓ। ਪਾਵਨ ਗੁਰੂ ਉਪਦੇਸ਼ ਦੀ ਵਿਚਾਰ ਕਰਦਿਆਂ ਹੋਈਆਂ ਸਰਬਤ ਪ੍ਰਕਾਰ ਭੁੱਲਾਂ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਗੁਰ ਚਰਨਾਂ ਵਿਖੇ ਅਰਜ਼ੋਈਆਂ ਕਰੀਏ ਮਹਾਰਾਜ। ਜੋ ਆਪ ਜੀਆਂ ਨੇ ਕਿਰਪਾਲਤਾ ਕਰਕੇ ਅੰਮ੍ਰਿਤ ਪ੍ਰਵਚਨ ਸਰਵਣ ਕਰਵਾਏ ਨੇ, ਆਪਣੀ ਅੰਮ੍ਰਿਤ ਬਾਣੀ ਦੇ ਭਾਵ ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ, ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਬਾਣੀ ਬਾਣੇ ਦੇ ਧਾਰਨੀ, ਨਿਤਨੇਮ ਸਿਮਰਨ ਦੀ ਪਰਪਕਤਾ ਬਖਸ਼ਿਸ਼ ਕਰਕੇ ਨਾਨਕ ਨਦਰੀ ਨਦਰ ਨਿਹਾਲ ਕਰੋ ਜੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤ

ਸਤਿ ਸ੍ਰੀ ਅਕਾਲ ਗੁਰਬਰਕਾਲ ਦੇਗ ਤੇਗ ਫਤਿਹ ਗੁਰੂ ਪੰਥ ਖਾਲਸੇ ਦੀ ਦਿਨਾਂ ਦਿਨ ਚੜ੍ਹਦੀ ਕਲਾ ਰੱਖਣੀ ਸੱਚੇ ਪਾ

ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਾ ਹੋਇਆ ਕੀਰਤਨ ਦਾ ਸਤਿਕਾਰ ਕਰਦੇ ਹੋਏ ਗੁਰੂ ਰੂਪ ਸਾਧ ਸੰਗਤ ਜੀ ਵੱਲੋਂ ਕੀਰਤਨ ਸ਼ਬਦ ਹੇਠ ਬੇਨਤੀ ਮਾਇਆ ਹਾਜ਼ਰ ਹੋਏ ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਨੀਆਂ ਗੁਰੂ ਰੂਪ ਸਾਧ ਸੰਗਤ ਜੀ ਦੀਆਂ ਸਾਮਨਸਾ ਸੰਪੂਰਨ ਕਰਨੀਆਂ ਯਾਤਰਾ ਸਫਲੀ ਕਰਨੀ ਹਰ ਮੈਦਾਨ ਫਤਿਹ ਰੱਖਣਾ ਚੜ੍ਹਦੀ ਕਲਾ ਰੱਖਣੀ ਜੀ।

ਸ੍ਰੀਮਦ ਪਾਤਸ਼ਾਹ ਕੀਰਤਨ ਦੇ ਹਾਜ਼ਰ ਪ੍ਰਜਨ ਗੁਰਬਾਣੀ ਦੇ ਕੀਰਤਨ ਦੇ ਸਤਿਕਾਰ ਸੰਤਾਂ ਨੂੰ ਬੇਅੰਤ ਮਾਇਆ ਹਜ਼ਰ ਵੀ ਪਾਤਸ਼ਾਹ ਦੇ ਨਾਮ ਜਾਣੀ ਜਾਣ ਸਭਨਾਂ ਦੀਆਂ ਚੜ੍ਹਦੀ ਕਲਾ ਬਖਸ਼ਿਸ਼ਤਾਂ ਨੇ ਮਹਾਰਾਜ ਯਾਤਰਾ ਸਭ ਨੇ ਕਰਨਾ।

ਹੁਕਮਲ ਹਰਿ ਗਜ ਗਦ ਹਾ ਵਿਭੂਤ ਦਾਰਿਕ ਤੂੰ ਮਸਾਨ ਬਾਸ ਕਰਿਓ ਕਰਤ ਹੈ ਹੁਕਮਟ ਬਾਸ ਲਗ ਡੋਲਤ ਉਦਾਸ ਮ੍ਰਿਗ ਤਰਵਰ ਸਦੀਵ ਮੁਨ ਸਾਦੀ ਮਰਤ ਹੈ ਬਿੰਦ ਕੇ ਸਦਈਆ ਤਾਹੀ ਜਿਕੀ ਬੜਈਆ ਦੇ ਤਬੰਧ ਰਾਸ ਦੀਵ ਪਾਏ ਨਾਂਗੇ ਫਿਰਤ ਹੈ ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਭੀ ਨੇ ਏਕ ਗਿਆਨ ਕੇ ਬਿਹੀ ਨਿਛੇਨ ਕੈ ਸਕੈ ਤਰਤ ਹੈ ਭੂਤ ਬਨ ਚਾਰਿ ਛੇਤ ਛਾਉਣਾ ਸਭ ਦੂਤਾ ਹਰਿ ਪੌਣ ਕੇ ਹਰਿ ਸੋ ਭੁਜੰਗ ਜਾਨੀਅਤ ਹੈ ਤ੍ਰਿਣ ਕੇ ਪਛਈਆ ਧਨ ਲੋਭ ਕੇ ਤਜਈਆ ਤੇ ਤੁਕਉਨ ਕੇ ਜਈਆ ਬ੍ਰਿਕ ਭਈਆ ਮਾਨੀਅਤ ਹੈ ਨਭ ਕੇ ਉਡਈਆ ਤਾਹੇ ਪੰਛੀ ਕੀ ਵੱਡਈਆ ਦੇ ਤਬਕੁਲਾ ਵਿਡਾਲ ਬ੍ਰਿਗ ਧਿਆਨ ਠਾਨੀਅਤ ਹੈ ਜੇ ਤੇ ਵੱਡੇ ਗਿਆਨੀ ਤੈਨੂੰ ਜਾਨੀ ਪੈ ਬਖਾਨੀ ਨਾਹੇ ਐਸਨਾ ਪ੍ਰਪੰਚ ਮਨ ਭੂਲ ਆਨੀਅਤ ਹੈ ਭੂਮ ਕੇ ਬਸਈਆ ਤਾਹੇ ਭੂਚਰੀ ਕਜਈਆ ਕਹਿ ਨਭ ਕੇ ਉਡਈਆ ਸੋਚਰਈਆ ਕਹਿ ਪਖਾਨੀਐ ਫਲ ਕੇ ਪਛਈਆ ਤਾਹੇ ਬਾਂਦਰੀ ਕਜਈਆ ਕਹਿ ਆਦਿਸ ਫਿਰਈਆ ਤੈ ਤਬੂਤ ਕੈ ਪਛਾਨੀਐ ਜਲ ਕੇ ਤਰਿਆ ਕੋ ਗੰਗੇ ਰਿਸੀ ਕਹਤ ਜਗ ਆਗ ਕੇ ਫਛਈਆ ਸੋ ਚਕੋਰ ਸਮ ਮਾਨੀਐ ਸੂਰਜ ਸਿਵਈਆ ਤਾਹੇ ਕੌਲ ਕੀ ਵਡਾਈ ਦੇਜ ਚੰਦਰਮਾ ਸਿਵਈਆ ਕੋ ਕਵੀ ਕੇ ਪਹਿਚਾਨੀਐ ਨਾਰਾਇਣ ਕਛ ਮਛ ਤੇਂਦੂਆ ਕਹਤ ਸਭ ਕੌਲ ਨਾਭ ਕੌਲ ਜੇਹ ਤਾਲ ਮੈ ਰਹਤ ਹੈ ਗੋਪੀਨਾਥ ਗੁਜਰ ਗੋਪਾਲ ਸਭੇ ਦੇਨ ਚਾਰੀ ਲਿਖੀ ਕੇ ਸਨਾਮ ਕੇ ਮਹੰਤ ਲਹੀਅਤ ਹੈ ਮਾਧਵ ਭਵਰ ਓ ਅਡੇ ਰੁਕੋ ਕਨਈਆ ਨਾਮ ਕੰਸ ਕੋ ਬਧਈਆ ਜਮ ਦੂਤ ਕਹੀਅਤ ਹੈ ਮੂਡ ਰੂਡ ਪੀਡਤ ਨ ਗੂਡਤਾ ਕੁਬੇਦ ਪਾਵੇ ਪੂਜਤ ਨ ਤਾਹੇ ਜਾ ਕੇ ਰੱਖ ਰਹੀਅਤ ਹੈ ਵਿਸ਼ਵਪਾਲ ਜਗਤਕਾਲ ਦੀਨ ਦਿਆਲ ਬੈਰੀ ਸਾਲ ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈ ਜੋਗੀ ਜੱਟਾ ਥਾਰੀ ਸੱਚ ਸੱਚੇ ਵੱਡੇ ਬ੍ਰਹਮਚਾਰੀ ਧਿਆਨ ਕਾਜ ਭੂਕ ਪਿਆਸ ਦੇਹ ਪੈ ਸਹਤ ਹੈ ਨਿਉਲੀ ਕਰਮ ਜਲ ਹੋਮ ਪਾਵਕ ਪਵਨ ਹੋਮ ਅਧੋਮੁਖ ਏਕ ਪਾਏ ਠੰਡ ਨ ਬਹਤ ਹੈ ਮਾਨਵ ਫਨਿੰਦ ਦੇਵ ਦਾਨਵ ਨ ਪਾਵੇ ਬੇਦ ਬੇਦ ਔਕ ਤੇਵ ਨੇਤ ਨੇਤ ਕੈ ਕਹਤ ਹੈ ਨਾਚਤ ਫਿਰਤ ਮੋਰ ਬਾਦਰ ਕਰਤ ਗੋਰ ਦਾਮਨੀ ਅਨੇਕ ਭਾਉ ਕਰਿਓਈ ਕਰਤ ਹੈ ਚੰਦਰਮਤ ਸੀਤਨ ਨ ਸੂਰਸ ਤੇ ਤਪਤ ਤੇਜ ਇੰਦਰ ਸੋਨਾ ਰਾਜਾ ਭਵ ਭੂਮ ਕੋ ਭਰਤ ਹੈ ਸਿਵ ਸੇ ਤਪੱਸੀ ਆਦਿ ਬ੍ਰਹਮਾ ਸੇ ਨ ਵੇਦਚਾਰੀ ਸਨਤ ਕੁਮਾਰ ਸੀ ਤਪੱਸਨ ਅਨਤ ਹੈ ਗਿਆਨ ਕੇ ਬਿਹੀਨ ਕਾਲ ਫਾਂਸ ਕੇ ਅਧੀਨ ਸਦਾ ਜੁਗਨ ਕੀ ਚੌਕਰੀ ਫਿਰਾਈ ਫਿਰਤ ਹੈ ਏਕ ਸਿਵ ਭਏ ਏਕ ਗਏ ਏਕ ਫੇਰ ਭਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ ਬ੍ਰਹਮਾਰ ਬਿਸ਼ਨ ਕਿਤ ਵੇਦ ਔ ਪੁਰਾਣ ਕਿਤ ਸਿਮ੍ਰਿਤ ਸਮੂਹਨ ਕੇ ਹੋਏ ਹੋਏ ਬਿਤਏ ਹੈ ਮੋਹਨ ਦੀ ਮਤਾਰ ਕਿਤੇ ਅਸੁਨੀ ਕੁਮਾਰ ਕਿਤੇ ਅੰਸਾ ਅਵਤਾਰ ਕਿਤੇ ਕਾਲ ਬਸ ਭਏ ਹੈ ਪੀਰ ਔ ਪਿਕੰਬਰ ਕਿਤੇ ਗਾਨੇ ਨਾ ਪਰਤ ਤੇ ਭੂਮ ਹੀ ਤੇ ਹੋਏ ਕੇ ਫੇਰ ਭੂਮ ਹੀ ਮਿਲਾਏ ਹੈ ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਛਤਰ ਹੀ ਕੀ ਛਾਇਆ ਕਈ ਗੋਸਲੋ ਚਲਤ ਹੈ ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਦ੍ਰਪ ਕੋ ਤਲਤ ਹੈ ਮਾਨ ਸੇ ਮਹੀਪ ਔ ਦਿਲੀਪ ਕੈਸ ਛਤਰਧਾਰੀ ਵੱਡੋ ਅਭਿਮਾਨ ਭੁਜ ਦੰਡ ਕੋ ਕਰਤ ਹੈ ਦਾਰਸ ਦਿੱਲੀ ਸਰ ਦੁਰਜੋਧਨ ਸੇ ਮਾਨ ਧਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ ਸਿਜ ਦੇ ਕਰੇ ਅਨੇਕ ਤੋਪ ਚੀ ਕਪਟ ਬੇਸ ਪੋਸ ਦੀ ਅਨੇਕਤਾ ਨਿਭਾਵਤ ਹੈ ਸੀਸ ਕਹੋ ਕਹ ਭਯੋ ਮੱਲ ਜੋ ਪੇ ਕਾਢ ਤੇ ਅਨੇਕ ਡੰਡ ਸੋ ਤਨ ਡੰਡਾਉ ਤੇ ਅਸ ਟੰਗ ਹੱਥ ਦੀਸ ਕਹੋ ਕਹ ਭਯੋ ਰੋਗੀ ਜੋ ਪੇ ਡਰ ਰਹੇ ਉਰਦ ਮੁਖ ਮਨ ਤੇ ਨ ਮੁੰਡ ਨਿਹਰਾਯੁ ਆਦੀਸ ਕਹੋ ਕਾਮਨਾ ਅਧੀਨ ਸਦਾ ਧਾਮਨਾ ਪ੍ਰਭੀ ਨੇ ਏਕ ਭਾਵਨਾ ਵਿਹੀਨ ਕਸ ਭਾਵੇ ਜਗਦੀਸ ਕਹੋ ਸਿਸ ਪਟ ਕਦ ਜਾ ਕੇ ਕਾਨ ਮੈਂ ਖਜੂਰਾ ਦਸ ਮੁੰਡ ਛੱਟ ਕਦ ਮਿੱਤਰ ਪੁੱਤਰ ਹੋਗੇ ਸੋਕ ਸੌ ਆਗ ਗੋਚਰਿਆ ਫਲ ਫੂਲ ਕੋ ਭਛਈਆ ਸਦਾ ਬੰਨ ਕੋ ਭਰਮਈਆ ਔਰ ਦੂਸਰੋ ਨ ਭੋਗ ਸੌ ਕਹਾ ਭਯੋ ਭੇੜ ਜੋਗ ਸਤ ਸੇਜ ਬ੍ਰਿਛਨ ਸੋ ਮਾਟੀ ਕੋ ਭਛਈਆ ਬੋਲ ਪੁੱਛ ਲੀਜੇ ਜੋਗ ਸੌ ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਭੀ ਨੇ ਏਕ ਭਾਵਨਾ ਵਿਹੀਨ ਕੈਸ ਭੇਟ ਪਰ ਲੋਕ ਸੌ ਨਾਚੋਈ ਕਰਤ ਮੋਰ ਦਾਦਰ ਕਰਤ ਸ਼ੋਰ ਸਦਾ ਗਨ ਘੋਰ ਗਨ ਕਰਿਓਈ ਕਰਤ ਹੈ ਏਕ ਪਾਏ ਠੰਡ ਸਦਾ ਬਨ ਮੈਂ ਰਹਤ ਬ੍ਰਿਜ ਫੂਕ ਫੂਕ ਪਾਮ ਭੂਮ ਸਰਾਵਕ ਧਰਤ ਹੈ ਪਾਹਨ ਅਨੇਕ ਜੁਗ ਏਕ ਠੌਰ ਬਾਸ ਕਰੇ ਕਾਗ ਔਰ ਚੀਰ ਦੇਸ ਦੇਸ ਵਿਚਰਤ ਹੈ ਗਿਆਨ ਕੇ ਬਿਹੀਨ ਮਹਾਦਾਨ ਮੈਂ ਨਾ ਹੂਜਲੀਨ ਭਾਵਨਾ ਯਕੀਨ ਦੀਨ ਕੈਸ ਕੈ ਤਰਤ ਹੈ ਜੈਸੇ ਏਕ ਸਵੰਗ ਕਹੂੰ ਜੋਗੀਆ ਬੈਰਾਗੀ ਬਨ ਕਾ ਬਹੂ ਸੰਨਿਆਸ ਬੇਸ ਬਨ ਕੈ ਦਿਖਾਵਈ ਕਹੂੰ ਪੌਨ ਹਾਰੀ ਕਹੂੰ ਬੈਠ ਲਾਏ ਤਾਰੀ ਕਹੂੰ ਲੋਭ ਕੀ ਖੁਮਾਰੀ ਸੋ ਅਨੇਕ ਗੁਣ ਗਾਵਈ ਕਹੂੰ ਬ੍ਰਹਮਚਾਰੀ ਕਹੂੰ ਹੱਥ ਪੈ ਲਗਾਵੇ ਬਾਰੀ ਕਹੂੰ ਡੰਡ ਧਾਰੀ ਹੋਏ ਕੇ ਲੋਗਨ ਬ੍ਰਹਮਾਵਈ ਕਾਮਨਾ ਅਧੀਨ ਪਰਿਉ ਨਾਚਤ ਹੈ ਨਾਚਨ ਸੁ ਗਿਆਨ ਕੇ ਬਿਹੀਨ ਕਸ ਬ੍ਰਹਮ ਲੋਕ ਪਾਵਈ ਪੰਜ ਬਾਰ ਗੀ ਦਰ ਪੁਕਾਰ ਪਰ ਸੀਤ ਕਾਲ ਗੁੰਚਰ ਓਗਤ ਹਾ ਅਨੇਕ ਦਾ ਪੁਕਾਰ ਹੀ ਕਹਾ ਭਯੋ ਜੋ ਪੈ ਕਲ ਵਤਰ ਲਿਓ ਕਾਂਸੀ ਬੀਜ ਚੀਰ ਚੀਰ ਚੋਰ ਟਾਕ ਠਾਰਨ ਸੋ ਮਾਰ ਹੀ ਕਹਾ ਭਯੋ ਫਾਂਸੀ ਡਾਰ ਬੂਢਿਓ ਜੜ ਗੰਗ ਥਾਰ ਡਾਰ ਡਾਰ ਫਾਂਸ ਠਗ ਮਾਰ ਮਾਰ ਡਾਰ ਹੀ ਡੂਬੇ ਨਰਕ ਧਾਰ ਮੂੜ ਗਿਆਨ ਕੇ ਬਿਨਾ ਵਿਚਾਰ ਭਾਵਨਾ ਵਿਹੀਨ ਕੈਸ ਗਿਆਨ ਕੋ ਵਿਚਾਰ ਹੀ ਤਾਪ ਕੇ ਸਹਿਤ ਜੋ ਪਿਪਾਈਏ ਅਤਾਪਨਾਥ ਤਾਪਨਾ ਅਨੇਕ ਤਨ ਖਾਇਲ ਸਹਤ ਹੈ ਜਾਪ ਕੇ ਕੀਏ ਤੇ ਜੋ ਪਿਪਾਇਤ ਅਜਾਪ ਦੇਵ ਪੂਤਨਾ ਸਦੀਵ ਤੁਹੀ ਤੁਹੀ ਉਚਰਤ ਹੈ ਨਭ ਕੇ ਉੜੇ ਤੇ ਜੋ ਪਿ ਨਾਰਾਇਣ

ਕਹੂੰ ਦੇਹ ਦੁਖੰ ਕਹੂੰ ਔਖ ਦੀ ਰੋਕ ਕੇ ਸੁਖ ਸੁਖੰ ਕਹੂੰ ਦੇਵ ਵਿਦਿਆ ਕਹੂੰ ਦੈਤ ਬਾਣੀ ਕਹੂੰ ਜਛ ਕੰਦਰਵ ਕੇ ਨਰ ਕਹਾਣੀ ਕਹੂੰ ਰਾਜਸੀ ਸਾਧਕੀ ਧਾਮਸੀ ਹੋਂ ਕਹੂੰ ਯੋਗ ਵਿਦਿਆ ਧਰੇ ਧਾਪਸੀ ਹੋਂ ਕਹੂੰ ਰੋਗ ਰਹਿਤਾ ਕਹੂੰ ਯੋਗ ਯੁਗਤੰ ਕਹੂੰ ਭੂਮਿਕੀ ਭੁਗਤ ਮੈਂ ਭਰਮ ਭੁਗਤੰ ਕਹੂੰ ਦੇਵ ਕੰਨਿਆ ਕਹੂੰ ਦਾਨਵੀ ਹੋਂ ਕਹੂੰ ਜਛ ਵਿਦਿਆ ਧਰੇ ਮਾਨਵੀ ਹੋਂ ਕਹੂੰ ਰਾਜਸੀ ਹੋਂ ਕਹੂੰ ਰਾਜ ਕੰਨਿਆ ਕਹੂੰ ਸ੍ਰਿਸ਼ਟ ਕੀ ਬ੍ਰਿਸ਼ਟ ਕੀ ਰਿਸ਼ਟ ਪੰਨਿਆ ਕਹੂੰ ਵੇਦ ਵਿਦਿਆ ਕਹੂੰ ਬਿਉਮ ਬਾਣੀ ਕਹੂੰ ਕੋਕ ਕੀ ਕਾਵ ਕਥਾ ਕਹਾਣੀ ਕਹੂੰ ਅਦਰ ਸਾਰੰਗ ਕਹੂੰ ਭਦਰ ਰੂਪੰ ਕਹੂੰ ਮਦਰ ਬਾਣੀ ਕਹੂੰ ਛੁਦਰ ਸਰੂਪੰ ਕਹੂੰ ਵੇਦ ਵਿਦਿਆ ਕਹੂੰ ਕਾਵ ਰੂਪੰ ਕਹੂੰ ਚੇਸ਼ਟਾ ਚਾਰ ਚਿਤਰੰਗ ਸਰੂਪੰ ਕਹੂੰ ਪਰਮ ਪੁਰਾਣ ਕੋ ਭਾਰ ਪਾਵੇ ਕਹੂੰ ਬੈਠ ਕੁਰਾਨ ਕੇ ਗੀਤ ਗਾਵੈ ਕਹੂੰ ਸੁਧ ਸੇਖੰ ਕਹੂੰ ਬ੍ਰਹਮ ਧਰਮੰ ਕਹੂੰ ਬ੍ਰਿਧ ਅਵਸਥਾ ਕਹੂੰ ਬਾਲ ਕਰਮੰ ਕਹੂੰ ਜਵਾਲ ਸਰੂਪੰ ਜਰਾ ਰਹਿਤ ਦੇਹੰ ਕਹੂੰ ਨੇਹ ਦੇਹੰ ਕਹੂੰ ਤਿਆਗ ਗ੍ਰਹਿਹੰ ਕਹੂੰ ਜੋਗ ਭੋਗੰ ਕਹੂੰ ਰੋਗ ਰਾਗੰ ਕਹੂੰ ਰੋਗ ਹਰਤਾ ਕਹੂੰ ਭੋਗ ਤਿਆਗੰ ਕਹੂੰ ਰਾਜ ਸਾਜੰ ਕਹੂੰ ਰਾਜ ਰੀਤੰ ਕਹੂੰ ਪੂਰਨ ਪ੍ਰਗਿਆ ਕਹੂੰ ਪਰਮ ਪ੍ਰੀਤੰ ਕਹੂੰ ਮਾਰ ਵੀ ਤੋਰ ਕੀ ਪਾਰਸੀ ਹੋ ਕਹੂੰ ਪਹਿਲ ਵੀ ਪਸਤ ਵੀ ਸੰਸਕ੍ਰਿਤੀ ਹੋ ਕਹੂੰ ਦੇਸ਼ ਭਾਖਿਆ ਕਹੂੰ ਦੇਵ ਬਾਨੀ ਕਹੂੰ ਰਾਜ ਵਿਦਿਆ ਕਹੂੰ ਰਾਜਧਾਨੀ ਕਹੂੰ ਮੰਤ੍ਰ ਵਿਦਿਆ ਕਹੂੰ ਤੰਤਰ ਸਾਰੰ ਕਹੂੰ ਜੰਤਰ ਰੀਤੰ ਕਹੂੰ ਸਸਤ੍ਰ ਧਾਰੰ ਕਹੂੰ ਹੋਮ ਪੂਜਾ ਕਹੂੰ ਦੇਵ ਅਰਚਾ ਕਹੂੰ ਪਿੰਗਲਾ ਚਾਰਣੀ ਗੀਤ ਚਰਚਾ ਕਹੂੰ ਬੀਨ ਵਿਦਿਆ ਕਹੂੰ ਗਾਨ ਗੀਤੰ ਕਹੂੰ ਮਲੇਚ ਭਾਖਿਆ ਕਹੂੰ ਵੇਦ ਰੀਤੰ ਕਹੂੰ ਨ੍ਰਿਤ ਵਿਦਿਆ ਕਹੂੰ ਨਾਗ ਬਾਣੀ ਕਹੂੰ ਗਾਰਡੂ ਕੂੜ ਕਥਾ ਕਹਾਣੀ ਕਹੂੰ ਅਛਰਾ ਪਛਰਾ ਮਛਰਾ ਹੋ ਕਹੂੰ ਬੀਰ ਵਿਦਿਆ ਭੂਤੰ ਪ੍ਰਭਾ ਹੋ ਕਹੂੰ ਛੈਲ ਛਾਲਾ ਧਰੇ ਛਤਰ ਥਾਰੀ ਕਹੂੰ ਰਾਜ

ਗੰਜ ਹੈ ਸਦਾ ਗੰਜ ਗੰਜ ਗੰਜ ਹੈ ਸਦੀਵ ਸਿੱਧ ਬ੍ਰਿਧ ਦਾ ਅਨੂਪ ਰੂਪ ਸਰੂਪ ਹੈ ਅਛਿਜ ਤੇਜਮਾਨੀ ਹੈ ਸਦੀਵ ਸਿੱਧ ਸੁੱਧ ਦਾ ਪ੍ਰਤਾਪ ਪੁੱਤਰ ਜਾਨੀ ਹੈ ਨ ਰਾਗ ਰੰਗ ਰੂਪ ਹੈ ਨ ਰੋਗ ਰਾਗ ਰੇਖ ਹੈ ਅਦੋਗ ਦਾਗ ਦਗ ਹੈ ਅਭੂਤ ਬ੍ਰਹਮ ਵੇਖ ਹੈ ਨ ਤਾਤ ਮਾਤ ਜਾਤ ਹੈ ਨ ਪਾਤ ਚਿਹਨ ਵਰਣ ਹੈ ਅਦੇਗ ਸੇਗ ਫੇਗ ਹੈ ਸਦੀਵ ਵਿਸ਼ਵ ਭਰਨ ਹੈ ਵਿਸ਼ਵੰਬਰ ਵਿਸ਼ਵਨਾਥ ਹੈ ਵਿਸ਼ੇਗ ਵਿਸ਼ਵ ਭਰਨ ਹੈ ਜਿਮੀ ਜਮਾਨ ਕੇ ਬਿਗੇ ਸਦੀਵ ਕਰਮ ਭਰਮ ਹੈ ਅਦਵੈਗ ਹੈ ਅਫੇਗ ਹੈ ਅਲੇਖਨਾਥ ਜਾਨੀਏ ਸਦੀਵ ਸਰਬ ਠੌਰ ਮੈਂ ਵਿਸ਼ੇਖ ਅੰਨ ਮਾਨੀਏ ਨ ਜੰਤਰਮੈ ਨ ਤੰਤਰਮੈ ਨ ਮੰਤ੍ਰ ਬਸ ਆਵਈ ਪੁਰਾਣੇ ਔਕਰਾਨ ਨੇਤ ਨੇਤ ਕੈ ਬਤਾਵਈ ਨ ਕਰਮ ਮੈਂ ਨ ਧਰਮ ਮੈਂ ਨ ਭਰਮ ਮੈਂ ਬਤਾਈਆ ਗੰਜ ਆਦਿ ਦੇਵ ਹੈ ਕਹੋ ਸੁਖੈ ਸਪਾਈਐ ਜਿਮੀ ਜਮਾਨ ਕੇ ਵਿਕੇ ਸਮਸਤ ਏਕ ਜੋਤ ਹੈ ਨ ਘਾਟ ਹੈ ਨ ਬਾਡ ਹੈ ਨ ਘਾਟ ਬਾਡ ਹੋਤ ਹੈ ਨਹਾਨ ਹੈ ਨ ਬਾਨ ਹੈ ਸਮਾਨ ਰੂਪ ਜਾਨੀਏ ਮਕੀਨਿਓ ਮਕਾਨ ਅਪ੍ਰਮਾਨ

ਕਲ ਅੰਜਨ ਵਿਹੀਨ ਅਨਭੰਜਨ ਆਦ ਜਲ ਥਲ ਪ੍ਰਭਾਵ ਸਰਬਤ੍ਰ ਸਾਧ ਜਿਹ ਜਾਤ ਪਾਤ ਨਹੀਂ ਭੇਦ ਭਰਮ ਜਿਹ ਰੰਗ ਰੂਪ ਨਹੀਂ ਏਕ ਧਰਮ ਜਿਹ ਸਤਰੁ ਮਿਤ੍ਰ ਦੂ ਏਕ ਸਾਰ ਅਛੈ ਸਰੂਪ ਵਿਚਲ ਅਪਾਰ ਜਾਨੀ ਨ ਜਾਏ ਜਿਹ ਰੂਪ ਰੇਖ ਕਹੇ ਬਾਸ ਤਾਸ ਕਹੇ ਕੌਣ ਫੇਕ ਕਹੇ ਨਾਮ ਤਾਸ ਹੈ ਕਵਨ ਜਾਤ ਜੇ ਸਤਰੁ ਮਿਤ੍ਰ ਨਹੀਂ ਪੁੱਤਰ ਭਰਾਤ ਕਰੁਣਾ ਨਿਧਾਨ ਕਾਰਨ ਸਰੂਪ ਜੇ ਚਕਰ ਚਿਹਨ ਨਹੀਂ ਰੰਗ ਰੂਪ ਜੇ ਖੇਦ ਭੇਦ ਨਹੀਂ ਕਰਮ ਕਾਲ ਸਭ ਜੀਵ ਜੰਤ ਕੀ ਕਰਤ ਪਾਲ ਉਰਦੰਗ ਬਿਰਹਤ ਸਿੱਧੰਗ ਸਰੂਪ ਬੁੱਧੰਗ ਪਾਲ ਜੁਦੰਗ ਅਨੂਪ ਜਿਹ ਰੂਪ ਰੇਗ ਨਹੀਂ ਰੰਗ ਰਾਗ ਅੰਛਿਜ ਤੇਜ ਅਨਭਿਜ ਤਾਕ ਜਲ ਥਲ ਮਹੀਪ ਬੰਤਨ ਦੁਰੰਤ ਜਿਹ ਨੇਤ ਨੇਤ ਨਿਸ ਦਿਨ ਉਚਰੰਤ ਪਾਯੋ ਨ ਜਾਏ ਜਿਹ ਪੈਰ ਪਾਰ ਦੀਨਾਨ ਦੂਖ ਤਹਿ ਤਾਵਤਾਰ ਕਈ ਕੋਟ ਇੰਦਰ ਜਿਹ ਬਾਨ ਹਾਰ ਕਈ ਕੋਟ ਰੁਦਰ ਜੁਗੀਆ ਦੁਆਰ ਕਈ ਵੇਦ ਵਿਆਸ ਬ੍ਰਹਮਾ ਆਨੰਦ ਜਿਹ ਨੇਤ ਨੇਤ ਨਿਸ ਦਿਨ ਉਚਰੰਤ ਤਵ ਪ੍ਰਸਾਦ ਸਵਈਏ ਦੀਨਨ ਕੀ ਬ੍ਰਤ ਪਾਲ ਕਰੈ ਨਿਤ ਸੰਤੂ ਬਾਰਗ ਨੀਮਨ ਗਾਰੇ ਪਛ ਪਸੂ ਨਕ ਨਾਕ ਨਰਾ ਦਿਵ ਸਰਬ ਸਮੈ ਸਭ ਕੋ ਬ੍ਰਤ ਪਾਰੈ ਭੂਖਤ ਹੈ ਜਲ ਮੈਂ ਤਲ ਮੈਂ ਪਲ ਮੈਂ ਕਲਕੇ ਨਹੀਂ ਕਰਮ ਵਿਚਾਰੇ ਦੀਨ ਦਯਾਲ ਦਯਾ ਨਿਤ ਦੋਖਨ ਦੇਖਤ ਹੈ ਪਰ ਦੇਤ ਨ ਹਾਰੈ ਦਾਹਤ ਹੈ ਦੁਖ ਦੋਖਨ ਕੌਦਲ ਦੁਜਨ ਕੇ ਬਲ ਮੈਂ ਦਲ ਡਾਰੇ ਖੰਡ ਅਖੰਡ ਪ੍ਰਚੰਡ ਪਹਾਰਨ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰੈ ਪਾਰ ਨ ਪਾਏ ਸਕੇ ਪਦਮਾਪਤ ਵੇਦ ਕਤੇ ਵੇਦ ਉਚਾਰੇ ਰੋਜ ਹੀ ਰਾਜ ਬਿਲੋਕਤ ਰਾਜ ਕਰੋ ਕੁਰਹਾਨ ਕੀ ਰੋਜਿ ਨਟਾਰੈ ਕੀਟ ਪਤੰਗ ਕੁਰੰਗ ਭੁਜੰਗਮ ਭੂਤ ਭਵਿਖ ਭਵਾਨ ਬਣਾਏ ਦੇਵਾ ਦੇਵ ਖਪੇ ਅਹਮੇਵ ਨ ਭੇਵ ਲਖਿਓ ਭ੍ਰਮ ਸਿਉ ਭਰਮਾਏ ਵੇਦ ਪੁਰਾਨ ਕਤੇਵ ਕੁਰਾਨ ਹਸੇਵ ਥੱਕੇ ਕਰ ਹਾਥ ਨ ਆਏ ਪੂਰਨ ਪ੍ਰੇਮ ਪ੍ਰਭਾਵ ਬਿਨਾਪਤ ਸਿਉ ਕਿਨ ਸ੍ਰੀ ਪਦਮਾਪਤ ਪਾਏ ਆਦ ਅਨੰਤ ਅਗਾਦ ਵੈਖ ਸੋ ਭੂਤ ਭਵਿਖ ਭਵਾਨ ਬਹਿ ਅੰਤ ਬਹੀਨਾ ਨਾਤਮਾ ਪਾਦਾ ਗਾ ਦੁਖ ਅਛਿਦਰ ਅਛੈ ਹੈ ਲੋਕਨ ਕੇ ਕਰਤਾ ਹਰਤਾ ਜਨ ਮੈ ਥਲ ਮੈ ਫਰਤਾ ਪ੍ਰਭੈ ਹੈ ਦੀਨ ਦਯਾਲ ਦਯਾ ਕਰ ਸ੍ਰੀਪਤ ਸੁੰਦਰ ਸ੍ਰੀ ਪਦਮਾਪਤ ਇਹ ਹੈ ਕਾਮ ਨ ਕ੍ਰੋਧ ਨ ਲੋਭ ਨ ਮੋਹ ਨ ਰੋਗ ਨ ਸੋਗ ਨ ਭੋਗ ਨ ਬਹਿ ਦੇਹ ਬਿਹੀਨ ਸਨੇਹ ਸਬੋਧਨ ਨੇਹ ਬਿਰਖਤ ਅਕੇ ਅਛੈ ਹੈ ਜਾਨ ਕੋ ਦੇਦ ਅਜਾਨ ਕੋ ਦੇਦ ਜਮੀਨ ਕੋ ਦੇਦ ਜਮਾਨ ਕੋ ਦਹਿ ਹੈ ਕਾਹੇ ਕੋ ਡੋਲਤ ਹੈ ਤੁਮਰੇ ਸੁਤ ਸੁੰਦਰ ਸ੍ਰੀ ਪਦਮਾਪਤ ਲੈ ਹੈ ਰੋਗੰਤੇ ਅਰ ਸੋਗੰਤੇ ਜਲ ਜੋਗੰਤੇ ਵੋ ਭਾਂਤ ਬਚਾਵੇ ਸਤਰੋ ਨੇਕ ਚਲਾਵਤ ਖਾਵਤਉ ਤਨ ਏਕ ਨ ਲਾਗਨ ਪਾਵੈ ਰਾਖਤ ਹੈ ਅਪਨੋ ਕਰਦੈ ਕਰ ਪਾਪ ਸੰਭੂਹਨ ਭੇਟਨ ਪਾਵੇ ਔਰ ਕੀ ਬਾਤ ਕਹਾ ਕਹਿ ਤੂੰ ਸੋ ਸੋ ਭੇਟ ਹੀ ਕੇ ਪਟ ਬੀਜ ਬਚਾਵੈ ਜਛ ਭੁਜੰਗ ਸੋ ਦਾਨਵ ਦੇਵਾ ਭੇਵ ਤੁਮੈ ਸਭ ਹੀ ਕਰ ਧਿਆਵੈ ਭੂਮਾ ਕਾਸ ਪਤਾਲ ਰਸਾਤਰ ਜਛ ਭੁਜੰਗ ਸਭੈ ਸਿਰਨਿਆਵੈ ਪਾਇ ਸਕੇ ਨੇ ਪਾਰ ਪ੍ਰਭਾ ਹੂੰ ਕੋ ਨੇਤ ਹੀ ਨੇਤ ਭੇਦ ਬਤਾਵੇ ਖੋਜ ਥਕੇ ਸਭ ਹੀ ਖੁਜੀਆ ਸੁਰ ਹਾਰ ਪਰੇ ਹਰ ਹਾਥ ਨਾ ਆਵੈ ਨਾਰਦ ਸੇ ਚਤੁਰਾਨੰਦ ਸੇ ਰੁਮ ਨਾਰਿਕ ਸੇ ਸਭ ਹੂੰ ਮਿਲ ਗਾਯੋ ਵੇਦ ਕਤੇਵ ਨ ਵੇਦ ਲਖਿਓ ਸਭ ਹਾਰ ਪਰੇ ਹਰ ਹਾਥ ਨਾ ਆਯੋ ਪਾਇ ਸਕੇ ਨੇ ਪਾਰ ਉਮਾਪਤ ਸਿੱਧ ਸਨਾਤ ਸਨੰਤਨ ਧਿਆਯੋ ਧਿਆਨ ਧਰੋ ਤਹਿ ਕੋ ਮਨ ਮੈਂ ਜਿਹ ਕੋ ਅਮਿ ਤੂਜ ਸਭੈ ਜਗ ਛਾਯੋ ਵੇਦ ਪੁਰਾਨਕ ਦੇਵ ਗੁਰਾਨ ਅਵੇਦ ਨਿਰਵਾਨ ਸਭੈ ਬਜਹਾਰੇ ਭੇਦ ਨ ਪਾਏ ਸਕੇ ਓ ਅਨਭੇਦ ਕੋ ਖੇਦਤ ਹੈ ਅਨਛੇਦ ਪੁਕਾਰੇ ਰਾਗ ਨ ਰੂਪ ਨ ਰੇਖ ਨ ਰੰਗ ਨ ਸਾਗ ਨ ਸੋਗ ਨ ਸੰਗ ਤਿਹਾਰੇ ਆਦ ਅਨਾਦ ਅਗਾਦ ਵੇਗਦ ਵੈਗ ਜਪਿਓ ਤਿਨਹੀ ਕੁਲਤਾਰੇ ਤੀਰਥ ਕੋਟ ਕੀਏ ਸਨਾਨ ਦੀਏ ਬੋਧਾਨ ਮਹਾਬ੍ਰਤ ਧਾਰੇ ਦੇਸ ਫਿਰਿਓ ਕਰ ਭੇਸ ਬੋਧਨ ਕੇ ਸਰੇ ਨ ਮਿਲੇ ਹਰ ਪਿਆਰੇ ਆਸਨ ਕੋਟ ਕਰੇ ਅਸ਼ਟਾਂਗ ਧਰੇ ਬੋ ਨਿਆਸ ਕਰੇ

ਸ਼੍ਰੀ ਅਬਚਲਨਗੜ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸੰਧਿਆ ਦੇ

0: ਜੀਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਸਤਸੰਗਤ ਜੀ ਪਾਵਨ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਚੱਲ ਰਹੀ ਹੈ। ਸਤਿਗੁਰੂ ਮਹਾਰਾਜ ਜੀ ਦੇ ਬਾਲ ਅਵਸਥਾ ਦੇ ਜੋ ਕੌਂਤਕ ਹਨ, ਚੋਜ ਹਨ, ਜੋ ਸਾਖੀਆਂ ਕਵੀ ਰਾਜ ਜੀ ਨੇ ਉਚਾਰਨ ਕਰਨਾ ਕੀਤਾ, ਉਹ ਆਪਾਂ ਸਰਵਣ ਕਰ ਰਹੇ ਹਾਂ। ਪਿਛਲੇ ਦੀਵਾਨਾਂ ਦੇ ਵਿੱਚ ਜਿਸ ਤਰ੍ਹਾਂ ਆਪ ਜੀ ਨੇ ਸਰਵਣ ਕਰਨਾ ਕੀਤਾ ਕਿ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਬਾਲ ਸਿਖਾਈ ਮਿੱਤਰ ਪਿਆਰਿਆਂ ਦੇ ਨਾਲ ਬਾਲ ਅਵਸਥਾ ਦੇ ਵਿੱਚ ਬਾਲਕ ਲੀਲਾ ਜੋ ਹੈ ਉਹ ਕਰ ਰਹੇ ਹਨ। ਤਰ੍ਹਾਂ ਤਰ੍ਹਾਂ ਦੀਆਂ ਖੇਡਾਂ ਸਤਿਗੁਰੂ ਮਹਾਰਾਜ ਜੀ ਖੇਡਦੇ ਹਨ ਅਤੇ ਨਾਲ ਨਾਲ ਪਿਆਰਿਓ ਜਿਸ ਤਰ੍ਹਾਂ ਕਿ ਆਮ ਬੱਚੇ ਆਪਾਂ ਵੇਖ ਸਕਦੇ ਹਾਂ ਉਹਨਾਂ ਦਾ ਰੁਝਾਨ ਜਿਹੜਾ ਹੈ ਦੁਨਿਆਵੀ ਖੇਡਾਂ ਦੇ ਵਿੱਚ ਹੁੰਦਾ, ਲੇਕਿਨ ਸਤਿਗੁਰੂ ਮਹਾਰਾਜ ਜੀ ਦੀਆਂ ਖੇਡਾਂ ਵੀ ਪਿਆਰਿਓ ਬਹੁਤ ਨਿਆਰੀਆਂ ਹਨ। ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਨਾਲ ਦੇ ਹਾਣੀਆਂ ਨੂੰ ਲੈ ਕਰਕੇ ਅਤੇ ਉਹਨਾਂ ਨੂੰ ਬਿਠਾ ਲਿਆ ਕਰਦੇ ਹਨ ਅਤੇ ਸਤਿਗੁਰੂ ਮਹਾਰਾਜ ਉਹਨਾਂ ਨੂੰ ਭਗਤੀ ਦੀਆਂ ਜਿਹੜੇ ਵੱਡੇ ਵੱਡੇ ਮਹਾਂਪੁਰਖ ਭਗਤ ਹੋਏ ਹਨ ਉਹਨਾਂ ਦੀਆਂ ਸਾਖੀਆਂ ਹੋ ਗਈਆਂ ਔਰ ਗੰਭੀਰ ਗੂੜਾ ਗਿਆਨ ਜਿਹੜਾ ਹੈ ਉਹਦੀ ਵਿਚਾਰ ਸਤਿਗੁਰੂ ਮਹਾਰਾਜ ਜੀ ਕਰਦੇ ਹਨ। ਕਈ ਤਰ੍ਹਾਂ ਦੀਆਂ ਸਾਖੀਆਂ
1: ਰਾਤ ਦਾ ਸਮਾਂ ਹੋ ਗਿਆ, ਹੁਣ ਰਾਤ ਬੱਚੇ ਤਿਆਰ ਰਾਜਾ ਦੇ ਕੋਲ ਆ ਜਾਂਦੇ ਹਨ।

ਬੈਠੇ ਹੋਏ ਹੋ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆ ਆਪਣੀ ਹਾਜ਼ਰੀ ਨੂੰ ਮਹਾਰਾਜ

0: ਨਾਲ।
1: ਇਸ ਤਰ੍ਹਾਂ ਸਾਧ ਸੰਗਤ ਜੀ ਆ ਕਥਾ ਜਿਹੜੀ ਹੈ ਪਹਿਲਾਂ ਵੀ ਦਾਸ ਨੇ ਬੇਨਤੀ ਕੀਤੀ ਸੀ ਕਿ ਇਹ ਜੋ ਨਾਨਕ ਪ੍ਰਕਾਸ਼ ਦੇ ਵਿੱਚ ਵਾਰ ਵਾਰ ਇਹ ਸ਼ਬਦ ਆਵੇਗਾ ਸ਼੍ਰੀ ਬਾਲਾ ਸੰਧੁਰ ਵਾਚ, ਇਹਦਾ ਮਤਲਬ ਇਹ ਕਥਾ ਜੋ ਹੈ ਸ਼੍ਰੀ ਬਾਲਾ ਸੰਧੂ ਗੋਤ ਜਿਨ੍ਹਾਂ ਦੀ ਹੈ, ਬਾਬਾ ਬਾਲਾ ਜੀ ਜੋ ਹਨ ਮਹਾਰਾਜ ਜੀ ਦੇ ਬਾਲ ਸਿਖਾਈ ਮਿੱਤਰ ਪਿਆਰੇ ਜੋ ਹਨ ਜਿਹੜੇ ਬਚਪਨ ਤੋਂ ਗੁਰੂ ਮਹਾਰਾਜ ਜੀ ਦੇ ਨਾਲ ਰਹੇ ਹਨ, ਉਹਨਾਂ ਨੇ ਸਭ ਤੋਂ ਪਹਿਲਾਂ ਇਹ ਸਾਖੀਆਂ ਇਹ ਕਥਾ ਜਿਹੜੀ ਹੈ ਉਹ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਸਰਵਣ ਕਰਾਉਣਾ ਕੀਤਾ। ਫਿਰ ਪਿਆਰਿਓ ਸਤਿਗੁਰੂ ਮਹਾਰਾਜ ਜੀ ਨੇ ਅਤੇ ਭਾਈ ਪੈੜਾ ਮੁੱਖਾ ਆਦਿਕਾ ਔਰ ਵੀ ਕਈ ਲਿਖਾਰੀਆਂ ਨੂੰ ਲਾ ਕਰਕੇ ਇਹ ਸਾਖੀਆਂ ਨੂੰ ਕਲਮ ਬੰਦ ਕਰਨਾ ਕੀਤਾ ਹੈ ਅਤੇ ਫਿਰ ਉਹ ਪੋਥੀ ਉਹ ਗ੍ਰੰਥ ਦਾ ਨਾਮ ਪਿਆ ਭਾਈ ਬਾਲੇ ਵਾਲੀ ਜਨਮ ਸਾਖੀ। ਇਹ ਜਨਮ ਸਾਖੀਆਂ ਦੇ ਵਿੱਚੋਂ ਸਭ ਤੋਂ ਪੁਰਾਤਨ ਜਨਮ ਸਾਖੀ ਹੈ, ਭਾਵ ਕਿ ਸਤਿਗੁਰੂ ਮਹਾਰਾਜ ਜੀ ਜਦੋਂ ਜੋਤੀ ਜੋਤ ਸਮਾਏ ਉਹ ਤੋਂ ਤਕਰੀਬਨ ਪਿਆਰੇ ਉਹ ਇੱਕ ਦੋ ਸਾਲ ਦੇ ਵਿੱਚ ਹੀ ਆਹ ਜਿਹੜੀ ਹੈ ਬਾਲਾ ਭਾਈ ਬਾਲੇ ਵਾਲੀ ਜਨਮ ਸਾਖੀ ਉਹ ਪ੍ਰਗਟ ਹੋ ਗਈ, ਹੋਂਦ ਦੇ ਵਿੱਚ ਆ ਗਈ ਸੀ। ਸੋ ਇਹ ਭਾਈ ਬਾਲਾ ਜੀ ਉਚਾਰਨ ਕਰਦੇ ਹਨ ਕਿ ਇਸ ਤਰ੍ਹਾਂ ਮੇਰੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਲ ਅਵਸਥਾ ਦੇ ਵਿੱਚ ਬਾਲ ਸਿਖਾਈ ਮਿੱਤਰ ਪਿਆਰੇ ਆਪਣੇ ਹਾਣੀ ਜਿਹੜੇ ਨਾਲ ਦੇ ਬੱਚੇ ਜਿਹੜੇ ਹਨ ਉਹਨਾਂ ਦੇ ਨਾਲ ਚੋਜ ਬਿਲਾਸ ਖੇਡਾਂ ਖੇਡਦੇ ਹਨ ਤੇ ਮਹਾਰਾਜ ਜੀ ਦੇ ਲਈ ਜੋ ਮਾਤਾ ਜੀ ਨੇ ਤਰ੍ਹਾਂ ਤਰ੍ਹਾਂ ਦੇ ਗਹਿਣੇ ਜਿਹੜੇ ਹਨ ਕਢਾਉਣੇ ਕੀਤੇ ਹਨ। ਜਦੋਂ ਸਤਿਗੁਰੂ ਮਹਾਰਾਜ ਜੀ ਦੌੜਦੇ ਭੱਜਦੇ ਖੇਡਾਂ ਖੇਡਦੇ ਉਹ ਭੂਸ਼ਣ ਜਿਹੜੇ ਨਾ ਪਿਆਰਿਓ ਉਹ ਬਹੁਤ ਜ਼ਿਆਦਾ ਆਵਾਜ਼ ਕਰਦੇ ਹਨ, ਝਾਂਜਰਾਂ ਜਿਹੜੀਆਂ ਹਨ ਜਦੋਂ ਚੱਲਦੇ ਸ਼ਮ ਸ਼ਮ ਦੀ ਆਵਾਜ਼ ਆਉਂਦੀ ਹੈ, ਤੜਾਕੀ ਦੇ ਘੁੰਗਰੂ ਜਿਹੜੇ ਹਨ ਉਹ ਵੱਜਦੇ ਹਨ, ਇਸ ਤਰ੍ਹਾਂ ਬਹੁਤ ਮਧੁਰ ਧੁਨੀ ਹੋ ਰਹੀ ਹੈ। ਬਸ ਪਿਆਰਿਓ ਦੀਨਾ ਨਾਥ ਦੀਨ ਦਿਆਲ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਇਹੋ ਜੀ ਸੋਭਾ ਵੇਖ ਕਰਕੇ ਹੀ ਪਿਆਰਿਓ ਮਨ ਦੇ ਅੰਦਰ ਪਾਪਾਂ ਦੀ ਨਿਵਿਰਤੀ ਹੋ ਜਾਂਦੀ ਹੈ।
0: ਬਿਦੂਖ ਬਿਦੂਖਨ ਮੈਂ
1: ਤੇ ਬਿਦੂਖ ਦਾ ਮਤਲਬ ਪਿਆਰਿਓ ਜਿਹੜੇ ਵਿਦਵਾਨ

0: ਕਿ ਕੋਈ ਦਰਖਤ ਜਿਹੜਾ ਹੈ, ਦਰਖਤ ਦੇ ਹੇਠ ਜਿਹੜਾ ਬੈਠ ਜਾਣਾ, ਬੈਠ ਕਰਕੇ ਉੱਥੇ ਪਿਆਰਿਓ, ਕਿਉਂਕਿ ਦਰਖਤਾਂ ਦੇ ਉੱਤੇ ਨਾ ਚਬੂਤਰੇ ਬਣਾਏ ਜਾਂਦੇ, ਉੱਚੀ ਜੋ ਥਾਂ ਹੁੰਦੀ ਹੈ ਉੱਥੇ ਸਤਿਗੁਰੂ ਮਹਾਰਾਜ ਜੀ ਬੈਠ ਜਾਂਦੇ ਹਨ, ਅਤੇ ਨਾਲ ਜਿਹੜੇ ਨਾਲ ਦੇ ਹਾਣੀ ਜਿਹੜੇ ਉਹ ਬੱਚੇ ਸਾਰੇ ਜਿਹੜੇ ਹਨ ਉਹ ਥੱਲੇ ਬੈਠ ਜਾਂਦੇ। ਫਿਰ ਸਤਿਗੁਰੂ ਮਹਾਰਾਜ ਜੀ ਬੜੇ ਪਿਆਰ ਦੇ ਨਾਲ ਉਹਨਾਂ ਨੂੰ ਸਾਖੀਆਂ ਸਰਵਣ ਕਰਾਉਂਦੇ ਹਨ, ਉਹਨਾਂ ਨੂੰ ਕਥਾ ਆਦਿਕ ਜਿਹੜੀ ਹੈ ਉਹ ਸਰਵਣ ਕਰਾਉਂਦੇ ਹਨ। ਇਹ ਯਾਦ ਰੱਖਣਾ ਚਾਹੀਦਾ ਸਾਧ ਸੰਗਤ ਜੀ ਕਿ ਪਹਿਲੇ ਜ਼ਮਾਨਿਆਂ ਦੇ ਵਿੱਚ ਇਸ ਤਰ੍ਹਾਂ ਹੀ ਜਿਹੜੀਆਂ ਪਾਠਸ਼ਾਲਾਵਾਂ ਆਦਿਕ ਹੋਇਆ ਕਰਦੀਆਂ ਨਾ, ਅਤੇ ਆਪ ਜੀ ਦੇਖੋ ਕੋਈ ਵੱਡੇ ਸਕੂਲ ਆਦਿਕ ਨਹੀਂ ਹੋਇਆ ਕਰਦੇ ਸਨ, ਛੋਟੇ ਛੋਟੇ ਹੋਇਆ ਕਰਦੇ, ਅਤੇ ਜਿੰਨੇ ਵੀ ਆ ਪਾਠਸ਼ਾਲਾਵਾਂ ਸਕੂਲ ਆਦਿਕ ਹੁੰਦੇ ਨਾ, ਜ਼ਿਆਦਾ ਕਰਕੇ ਉਹਦੇ ਬਾਰ ਬਾਰ ਦਰਖਤ ਲਾਏ ਜਾਂਦੇ ਸਨ ਵੱਡੇ ਵੱਡੇ, ਖਾਸ ਕਰਕੇ ਬੋੜ ਦਾ ਦਰਖਤ ਹੋ ਗਿਆ, ਪਿੱਪਲ ਦਾ ਹੋ ਗਿਆ, ਨਿੰਮ ਦਾ ਹੋ ਗਿਆ। ਫਿਰ ਮਾਸਟਰ ਜਿਹੜੇ ਹਨ ਪੜ੍ਹਾਉਣ ਵਾਲੇ ਕੀ ਕਰਦੇ, ਉਹਦੇ ਹੇਠਾਂ ਬੈਠ ਕਰਕੇ ਉੱਥੇ ਚਬੂਤਰਾ ਬਣਾਇਆ ਜਾਂਦਾ, ਉੱਥੇ ਬੈਠ ਕਰਕੇ ਉਹ ਬੋਲਿਆ ਕਰਦੇ ਹਨ ਅਤੇ ਬੱਚੇ ਪੜ੍ਹਿਆ ਕਰਦੇ, ਅਤੇ ਕਥਾ ਆਦਿਕ ਵੀ ਜੋ ਸਤਸੰਗਤ ਵੀ ਹੋਇਆ ਕਰਦੀ ਸੀ ਨਾ ਸਾਧ ਸੰਗਤ ਜੀ ਜ਼ਿਆਦਾ ਕਰਕੇ। ਮੈਂ ਅੱਜ ਦੀ ਗੱਲ ਨਹੀਂ ਕਰ ਰਿਹਾ, ਉਹ ਪੁਰਾਤਨ ਕਾਲ, ਉਹ ਜ਼ਮਾਨਾ, ਉਹ ਸਮੇਂ ਦੀ ਮੈਂ ਗੱਲ ਕਰ ਰਿਹਾ। ਉਸ ਜ਼ਮਾਨੇ ਦੇ ਵਿੱਚ ਇਸ ਤਰ੍ਹਾਂ ਦੀਆਂ ਹੀ ਸੰਗਤਾਂ ਹੋਇਆ ਕਰਦੀਆਂ ਕਿ ਸੰਗਤਾਂ ਜਿਹੜੀਆਂ ਵੱਡਾ ਸਾਰਾ ਦਰਖਤ ਜਿਹੜਾ ਹੈ ਉਹਦੇ ਹੇਠ ਬੈਠ ਜਾਇਆ ਕਰਦੇ ਹਨ, ਅਤੇ ਉੱਤੇ ਜਿਹੜਾ ਵਿਦਵਾਨ ਜਿਹੜਾ ਹੈ ਉੱਤੇ ਚਬੂਤਰੇ ਦੇ ਵਿੱਚ ਉੱਚੇ ਆਸਣ ਦੇ ਉੱਤੇ ਬੈਠ ਕਰਕੇ ਉਹ ਪ੍ਰਵਚਨ ਦਿੰਦਾ ਅਤੇ ਸਾਰੇ ਸਰਵਣ ਕਰਦੇ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦੀ ਸ਼ੋਭਾ ਹੋ ਰਹੀ ਹੈ ਕਿ ਜਿਸ ਤਰ੍ਹਾਂ ਬਹੁਤ ਵੱਡਾ ਵਿਦਵਾਨ ਕੋਈ ਗਿਆਨੀ ਸੱਜਣ ਜਦੋਂ ਪ੍ਰਵਚਨ ਦਿੰਦਾ ਬੋਲਦਾ ਉਹਨੂੰ ਸੁਣਨ ਦੇ ਲਈ ਲੋਕ ਕਿਸ ਤਰ੍ਹਾਂ ਇਕੱਤਰ ਹੁੰਦੇ ਹਨ, ਇਸ ਤਰ੍ਹਾਂ ਹੀ ਸਾਧ ਸੰਗਤ ਜੀ ਸਾਰੇ ਬੱਚੇ ਆ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਬਚਨਾਂ ਨੂੰ ਸਰਵਣ ਕਰਨ ਦੇ ਲਈ ਇਕੱਤਰ ਹੋ ਰਹੇ ਹਨ।
1: ਬਾਲ ਰਹੇ ਅਲ ਬਾਲਤ ਜਾਲ,
0: ਤੇ ਹਰ ਵੇਲੇ ਸਤਿਗੁਰੂ ਮਹਾਰਾਜ ਜੀ ਦੇ ਇਰਦ ਗਿਰਦ ਸਾਰੇ ਬੱਚੇ ਜਿਹੜੇ ਹਨ ਉਹ ਰਿਆ ਕਰਦੇ।
1: ਲੋਕਤ ਲੋਚਨ ਹੋਤ ਨਿਹਾਲ,
0: ਤੇ ਜਦੋਂ ਸਤਿਗੁਰੂ ਮਹਾਰਾਜ ਜੀ ਦੇ ਪਿਆਰਿਓ ਇਸ ਤਰ੍ਹਾਂ ਦਰਸ਼ਨ ਕੋਈ ਕਰਦਾ ਨਾ, ਜਾਂਦਿਆਂ ਆਉਂਦਿਆਂ ਉਹ ਨਿਹਾਲ ਨਿਹਾਲ ਹੋ ਰਿਹਾ, ਗਦਗਦ ਹੋ ਰਿਹਾ ਹੈ।
1: ਹਰ ਹਰੀ ਛੰਦ ਹੇਰਤ ਸੁਤ ਕਾਲੂ ਹਰਖ ਵਿਸਾਲੂ,
0: ਇਸ ਤਰ੍ਹਾਂ ਬਾਬਾ ਕਾਲੂ ਜੀ ਜਿਹੜੇ ਹਨ ਉਹਨਾਂ ਨੇ ਜਦੋਂ ਵੇਖਿਆ ਕਿ ਮੇਰਾ ਬੱਚਾ ਤਾਂ ਭਾਈ ਬੜਾ ਵਿਦਵਾਨ ਹੈ, ਬੜਾ ਹੋਣਹਾਰ, ਪੜ੍ਹਾਈ ਲਿਖਾਈ ਦੇ ਵਿੱਚ ਇਹਦਾ ਬਹੁਤ ਜ਼ਿਆਦਾ ਚਿੱਤ ਕਰਦਾ, ਇਹ ਵੇਖ ਕਰਕੇ ਬਾਬਾ ਕਾਲੂ ਜੀ ਬੜੇ ਪ੍ਰਸੰਨ ਹੋ ਰਹੇ ਹਨ।
1: ਉਚਿਤ ਮਨ ਜਾਨ,
0: ਤੇ ਉਹਨਾਂ ਨੇ ਆਪਣੇ ਮਨ ਦੇ ਵਿੱਚ ਵਿਚਾਰ ਕਰਨੀ ਕੀਤੀ ਹੈ ਕਿ ਮੇਰਾ ਲੜਕਾ ਜਿਹੜਾ ਨਾਨਕ ਜਿਹੜਾ ਹੈ ਹੁਣ ਇਹ ਸਿਆਣਾ ਹੋ ਰਿਹਾ, ਇਹਨੂੰ ਮੈਂ ਵਧੀਆ ਵਿਦਵਾਨ ਬਣਾਵਾਂ, ਇਹਨੂੰ ਪੜ੍ਹਾਈ ਲਿਖਾਈ ਦੇ ਲਈ ਵਧੀਆ ਪਾਠਸ਼ਾਲਾ ਦੇ ਵਿੱਚ ਇਹਨੂੰ ਬਿਠਾਵਾਂ।
1: ਕਾਜ ਵਿਸ਼ੇਖਾ ਸਿੱਖ ਹੈ ਲੇਖਾ,
0: ਤੇ ਆਪਣੇ ਮਨ ਦੇ ਵਿੱਚ ਵਿਚਾਰ ਪਏ ਕਰਦੇ ਹਨ ਬਾਬਾ ਕਾਲੂ ਜੀ, ਆਪਣੇ ਮਨ ਦੇ ਵਿੱਚ ਵਿਚਾਰ ਕਰਦੇ ਹਨ ਕਿ ਦੇਖੋ ਭਾਈ ਮੇਰਾ ਕੰਮ ਜਿਹੜਾ ਹੈ ਹਮ ਕਾਜ ਵਿਸ਼ੇਖਾ ਸਿੱਖ ਹੈ ਲੇਖਾ, ਮੇਰਾ ਕੰਮ ਜਿਹੜਾ ਨਾ ਪਟਵਾਰੀਆਂ ਦਾ ਕੰਮ ਹੈ, ਤੇ ਪਟਵਾਰੀ ਦਾ ਕੰਮ ਨਾ ਪਿਆਰਿਓ ਜਿਹਨੂੰ ਆਪਾਂ ਗਿਣਤੀ ਮਿਣਤੀ ਬੋਲਦੇ ਹਾਂ, ਮੈਥਮੈਟਿਕਸ ਬੋਲਦੇ ਹਾਂ, ਇਹ ਕੰਮ ਜਿਹੜਾ ਹੈ ਇਹਦੇ ਵਿੱਚ ਜਿਹੜਾ ਨਿਪੁੰਨ ਹੁੰਦਾ ਉਹੀ ਪਟਵਾਰੀ ਦਾ ਕੰਮ ਕਰ ਸਕਦਾ, ਤੇ ਮਨ ਵਿੱਚ ਵਿਚਾਰ ਕਰਦੇ ਕਿ ਭਾਈ ਮੈਂ ਵਧੀਆ ਜੋ ਹੈ ਨਾਨਕ ਨੂੰ ਇਹ ਗਿਣਤੀ ਮਿਣਤੀ ਦੀ ਪੜ੍ਹਾਈ ਮੈਂ
1: ਪੜਾਵਾਂ,
0: ਤੇ ਉਹਨਾਂ ਨੇ ਵੇਖ ਲਿਆ ਕਿ ਭਾਈ ਮੇਰਾ ਬੱਚਾ ਜਿਹੜਾ ਇਹ ਪੜ੍ਹਾਈ ਲਿਖਾਈ ਕਰਨ ਦੇ ਇਹ ਜ਼ਮਾਨੇ ਇਹ ਸਮੇਂ ਦੇ ਵਿੱਚ ਆਇਆ,
1: ਪਟਵਾਰੀ
0: ਤੇ ਮਨ ਵਿੱਚ ਸੋਚਦੇ ਕਿ ਇਹ ਸਾਰੇ ਇਲਾਕੇ ਦੀ ਜੋ ਪਟਵਾਰੀ ਦੀ ਕਾਰ ਜੋ ਹੈ ਜੇ ਇਹ ਵਧੀਆ ਪੜ੍ਹਾਈ ਲਿਖਾਈ ਕਰ ਲਵੇਗਾ, ਗਿਣਤੀ ਮਿਣਤੀ ਦੀ ਇਹਨੂੰ ਸੋਝੀ ਹੋ ਜਾਵੇਗੀ ਚੰਗੀ ਤਰ੍ਹਾਂ, ਇਹ ਜਿਹੜਾ ਨਾ ਇਹਦੇ ਵਿੱਚ ਮੈਥਮੈਟਿਕਸ ਦੇ ਵਿੱਚ ਵਧੀਆ ਇਹ ਨਿਪੁੰਨ ਹੋ ਗਿਆ, ਤੇ ਫਿਰ ਮੇਰੇ ਬਾਅਦ ਮੈਂ ਆਪਣੀ ਥਾਂ ਦੇ ਉੱਤੇ ਪਟਵਾਰੀ ਦੀ ਡਿਊਟੀ ਇਹਨੂੰ ਦੇ ਦੇਵਾਂਗਾ। ਅੱਜ ਤੱਕ ਜਿਸ ਤਰ੍ਹਾਂ ਕਿ ਹੁੰਦਾ ਨਾ ਪਿਆਰਿਓ ਕਈ ਵਾਰੀ ਕਿ ਬਾਪ ਜਿਹੜਾ ਜਿਹੜਾ ਖਿੱਤਾ ਕੰਮ ਕਰਦਾ ਉਹ ਕੀ ਕਰਦਾ ਆਪਣੇ ਬੱਚਿਆਂ ਨੂੰ ਉਸ ਲਾਇਕ ਬਣਾ ਦਿੰਦਾ ਕਿ ਦੇਖੋ ਭਾਈ ਕਿ ਆਹ ਤਾਂ ਕੰਮ ਤੁਸੀਂ ਕਰ ਲਿਓ ਕਿ ਜਦੋਂ ਤੱਕ ਮੈਂ ਹਾਂ ਆਹ ਡਿਊਟੀ ਮੈਂ ਕਰ ਰਿਹਾ ਅਤੇ ਤੁਸੀਂ ਇਸ ਕੰਮ ਦੇ ਵਿੱਚ ਨਿਪੁੰਨ ਹੋ ਗਏ ਮੇਰੇ ਬਾਅਦ ਮੈਂ ਤੁਹਾਡੀ ਡਿਊਟੀ ਇਸ ਪਾਸੇ ਲਾ ਦੇਵਾਂਗਾ। ਜਦੋਂ ਉਹਨਾਂ ਦੇ ਬੱਚੇ ਪਿਆਰਿਓ ਉਹ ਪੜ੍ਹਾਈਆਂ ਲਿਖਾਈਆਂ ਕਰ ਲੈਂਦੇ ਹਨ ਉਹ ਤੋਂ ਬਾਅਦ ਉਹ ਕੋਈ ਕੰਮ ਜੁਗਤੀ ਮੁਕਤੀ ਵਰਤਾ ਕਰਕੇ ਆਪਣੀ ਥਾਂ ਦੇ ਉੱਤੇ ਆਪਣੇ ਬੱਚਿਆਂ ਨੂੰ ਬਿਠਾ ਦਿੰਦੇ ਹਨ। ਅਤੇ ਬਾਬਾ ਕਾਲੂ ਜੀ ਮਨ ਵਿੱਚ ਸੋਚਦੇ ਵਿਚਾਰ ਕਰਦੇ ਕਿ ਮੈਂ ਵੀ ਇਸ ਤਰ੍ਹਾਂ ਹੀ ਕਰਾਂਗਾ, ਵਧੀਆ ਇਹ ਪੜ੍ਹ ਲਿਖ ਕੇ ਵਿਦਵਾਨ ਬਣ ਗਿਆ, ਗਿਣਤੀ ਮਿਣਤੀ ਦੀ ਇਹਨੂੰ ਸਿੱਖਿਆ ਆ ਗਈ ਅਤੇ ਮੇਰੇ ਬਾਅਦ ਮੈਨੇ ਇਹਨੂੰ ਪਟਵਾਰੀ ਦੀ ਥਾਂ ਤੇ ਲਾ ਦੇਣਾ ਹੈ। ਜਦੋਂ ਮੈਂ ਪਾਂਧਾ ਜੀ ਦੇ ਕੋਲ, ਪਾਂਧਾ ਦਾ ਮਤਲਬ ਸਾਧ ਸੰਗਤ ਜੀ ਜਿਹਨੂੰ ਆਪਾਂ ਟੀਚਰ ਬੋਲਦੇ ਹਾਂ, ਮੈਂ ਜਦੋਂ ਕਿਸੇ ਟੀਚਰ ਪਾਂਧੇ ਕੋਲ ਜਾ ਕਰਕੇ ਮੇਰੇ ਬੱਚੇ ਨੂੰ ਬਿਠਾਵਾਂਗਾ, ਫਿਰ ਉਹਨੇ ਕੀ ਕਰਨਾ ਸੰਖਿਆ ਦੇ ਵਿੱਚ ਆ ਗਿਣਤੀ ਮਿਣਤੀ ਦੀ ਪੜ੍ਹਾਈ ਦੇ ਵਿੱਚ ਮੇਰਾ ਲੜਕੇ ਨੂੰ ਨਾਨਕ ਨੂੰ ਉਹਨੇ ਨਿਪੁੰਨ ਕਰ ਦੇਣਾ। ਫਿਰ ਪਿਆਰਿਓ ਉਹ ਵਿਚਾਰ ਕਰਦੇ ਕਿ ਭਾਈ ਜਿਹੜੇ ਗੁਣੀ ਵਿਦਵਾਨ ਸੱਜਣ ਜਿਹੜੇ ਹਨ ਉਹਨਾਂ ਦਾ ਇਹ ਬਚਨ ਹੈ ਕਿ ਬਹੁ ਗੁਣੀ ਅਲਾਵੈ ਸੁੱਤ ਨਾ ਪੜਾਵੈ। ਜਿਹੜੇ ਪਿਆਰਿਓ ਆਪਣੇ ਬੱਚਿਆਂ ਨੂੰ ਤੇ ਵਧੀਆ ਤਾਲੀਮ ਪੜ੍ਹਾਈ ਲਿਖਾਈ ਇਹ ਸਿੱਖਿਆ ਦੀਖਿਆ ਨਹੀਂ ਦਿੰਦੇ ਹਨ ਤੇ ਸਮਝ ਲਿਓ ਉਹ ਉਸ ਬੱਚੇ ਦੇ ਸਭ ਤੋਂ ਵੱਡੇ ਵੈਰੀ ਹਨ, ਸਭ ਤੋਂ ਵੱਡਾ ਵੈਰ ਜਿਹੜਾ ਉਹਨਾਂ ਨੇ ਆਪਣੇ ਕਿਉਂਕਿ ਪਿਆਰਿਓ ਇਹ ਯਾਦ ਰੱਖਣਾ ਚਾਹੀਦਾ ਕਿ ਇਨਸਾਨ ਜਿਹਨੂੰ ਆਪਾਂ ਮਨੁੱਸ਼ ਬੋਲਦੇ ਹਾਂ ਮਨੁੱਸ਼ ਮਨ ਕਰਕੇ ਹੁੰਦਾ ਹੈ, ਦਿਮਾਗ ਕਰਕੇ ਆਪਾਂ ਮਨੁੱਸ਼ ਬਣੇ ਹਾਂ ਕਿ ਜਿਹੜੇ ਵਿਅਕਤੀ ਜਿਹੜੇ ਹਨ ਦਿਮਾਗੀ ਤੌਰ 'ਤੇ ਬਹੁਤ ਵਧੀਆ ਜੀਨੀਅਸ ਹੁੰਦੇ, ਬਹੁਤ ਵਿਦਵਾਨ ਹੁੰਦੇ, ਬਹੁਤ ਜਿਨ੍ਹਾਂ ਦੀ ਤੀਸ਼ਣ ਬੁੱਧੀ ਹੁੰਦੀ ਨਾ ਪਿਆਰਿਓ ਉਹ ਸੰਸਾਰ ਦੇ ਵਿੱਚ ਕਮਾਈਆਂ ਕਰਦੇ ਹਨ, ਮਾਰ ਕੇ ਮਾਰਦੇ ਹਨ। ਅਤੇ ਯਾਦ ਰੱਖਣਾ ਕਰੋ ਬੱਚਿਆਂ ਦਾ ਇੱਕ ਸਮਾਂ ਹੁੰਦਾ ਹੈ, ਉਹ ਸਮੇਂ ਦੇ ਵਿੱਚ ਪਿਆਰਿਓ ਉਹਨੂੰ ਵਿੱਦਿਆ ਦੀ ਤਾਲੀਮ ਜਿਹੜੀ ਹੈ ਇਹ ਸਿੱਖਿਆ ਦੀਖਿਆ ਦੇ ਦੇਣੀ ਚਾਹੀਦੀ ਹੈ। ਜਦੋਂ ਉਹ ਸਮੇਂ ਦੇ ਵਿੱਚ ਪੜ੍ਹਾਈ ਲਿਖਾਈ ਦੇ ਸਮੇਂ ਦੇ ਵਿੱਚ ਜਿਹੜੇ ਮਾਂ ਬਾਪ ਆਪਣੇ ਬੱਚਿਆਂ ਨੂੰ ਪੜ੍ਹਾਈ ਲਿਖਾ ਉਹ ਅੱਗੇ ਜਾ ਕਰਨਾ ਆਪਾਂ ਵੇਖਦੇ ਹਾਂ ਕਿ ਪੜ੍ਹਾਈ ਲਿਖਾਈ ਦੇ ਸਮੇਂ ਦੇ ਵਿੱਚ ਚੰਗੀ ਤਰ੍ਹਾਂ ਮਿਹਨਤ ਮੁਸ਼ਕਤ ਦੇ ਵਿੱਚ ਸਾਰੀ ਜ਼ਿੰਦਗੀ ਪਿਆਰਿਓ ਮਜ਼ਦੂਰੀ ਉਹਨਾਂ ਨੂੰ ਕਰਨੀ ਪੈਂਦੀ ਹੈ, ਛੋਟੇ ਮੋਟੇ ਕੰਮ ਕਰਕੇ ਉਹਨਾਂ ਨੂੰ ਆਪਣਾ ਗੁਜ਼ਰ ਬਸਰ ਕਰਨਾ ਪੈਂਦਾ। ਇਹ ਯਾਦ ਰੱਖਣਾ ਕਰੋ, ਸਿਆਣੇ ਤਾਂ ਹੀ ਤਾਂ ਕਹਿੰਦੇ ਕਿ ਭਾਈ ਜਿਹੜਾ

0: जब वो बादल सारे कबीला
1: जवाब देन लगे
0: ਹਿਸਾਬ
1: ਬਗਦਾਦ ਵਿੱਚ ਯਾਰ ਪਾਉਣਾ ਹੋ ਗਿਆ, ਸਭਾ ਹੋ ਗਿਆ ਪਾਉਣਾ, ਉਸੇ ਵੇਲੇ ਪਿਆਰੇ ਪਿਆੜੇ ਯਾਰ ਸੁਣਦੇ ਸੰਗਾਂ ਦੇ ਪਾਪ ਪਿਆੜਿਆਂ ਦੇ ਹਿਸਾਬ ਦੇ ਨਾਲ ਉਹ ਪਾਉਂਦਾ ਹਿਸਾਬ ਕਿਤਾਬ ਛੇਤੀ ਕਰੋ ਉਹਦੇ ਹਿਸਾਬ ਗੋਪਾਲ ਜੀ ਕਹਿਣ ਲੱਗੇ ਬੇਟਾ ਉਹ ਸਾਰੇ ਪਾੜੇ ਮੈਨੂੰ ਯਾਦ ਹਨ, ਸਾਰੇ ਪਾੜੇ ਮੈਨੂੰ ਯਾਦ ਹਨ, ਤੇਰੇ ਨਾਲ ਤੇਰਾ ਬਾਪ ਤੇਰਾ ਪਟਵਾਰੀ ਨਾਮ ਤੇਰਾ ਦਾਦ ਤੇਰਾ ਉਹ ਜਗਦਾਮਾ ਉਹ ਸਾਰੀ ਪੜਾਈ ਜਿਹੜੀ ਹੈ ਉਹ ਮੈਂ ਜਾਣ ਪੜਾਈ ਜਿਹੜੀ ਹੈ ਕਿ ਮੈਨੇ ਜਪੜਾਇਆ ਹੈ ਕਈ ਬੱਚੇ ਜਿਹੜੇ ਬੜੇ ਬੜੇ ਪਟਵਾਰੀ ਵੀ ਬਣੇ ਹੋਏ ਹਨ, ਪਟਵਾਰੀ ਬਣੇ ਹੋਏ ਹਨ, ਤੇ ਆਈ ਪਟਵਾਰੀ ਦੇ ਅਨੁਸਾਰ ਹੀ ਤੇਰੇ ਘਰ ਦੀ ਰੋਜੀ ਰੋਟੀ ਜੋ ਚੱਲਦੀ ਹੈ, ਰੋਟੀ ਜੋ ਚੱਲਦੀ ਹੈ, ਕਿਉਂ ਹਿੱਤ ਧਾਰਨ ਕਰਕੇ ਪੜਾਈ ਲਿਖਾਈ ਨਹੀਂ ਕਰ ਰਿਹਾ, ਪੜਾਈ ਲਿਖਾਈ ਨਹੀਂ ਕਰ ਰਿਹਾ, ਇਹਨਾਂ ਪਿੰਡ ਦੀ ਬਾਂਧਾ ਤੇ ਤੋਏ ਬਚਨ ਕੀ ਬਾਨਾ ਹਾਲਾ ਮਾਰ ਜਾ ਕੇ ਬਜਾ ਪਾਣਾ ਹਰ ਦੀ ਮਾਰ ਗਾਲ ਕਿਹਾ ਇਹੀ ਹੋਈ ਹੈ ਦਸ ਦਸ ਇਹੀ ਹੋਈ ਹੈ ਨੂੰ ਪੜ ਕਰਕੇ ਬਾਦ ਵਿੱਚ ਇਹਨਾਂ ਬੱਜੇ ਗਏ ਹੋ ਬੱਜੇ ਗਏ ਹੋ ਇਹਦੇ ਨਾਲ ਬੰਦਾ ਛੁਟਕਾਰਾ ਇਹਦੇ ਨਾਲ ਦਾਲ ਦੇ ਨਾਲ ਤੇ ਬਾਇਆਂ ਦੇ ਮੇਰੇ ਸਾਹੇ ਪੈ ਜਾਂਦੇ ਹਨ ਜਾਂਦੇ ਹਨ ਜਦੋਂ ਦਰਗਾਹ ਦੇ ਵਿੱਚ ਮਾਰ ਪੈਂਦੀ ਹੈ ਜਦ ਦੁੱਖ ਪ੍ਰਾਪਤ ਹੁੰਦਾ ਹੈ ਇਹ ਪੜਾਈ ਦਿਖਾਈ ਜਿਹੜੀ ਹੈ ਇਹ ਪੜਾਈ ਇੱਥੇ ਰਹਿ ਜਾਂਦੀ ਉੱਥੇ ਪੜਾਈ ਇੱਥੇ ਨਹੀਂ ਜਾਂਦੀ ਉੱਥੇ ਨਹੀਂ ਜਾਂਦੀ ਪੜਾਈ ਲਿਖਾਈ ਦੇ ਨਾਲ ਦਰਗਾਹ ਦੇ ਵਿੱਚ ਸਾਹੇ ਕਾਰਾ ਨਹੀਂ ਹੁੰਦਾ ਸ਼ਰਕਾਰਾ ਨਹੀਂ ਹੁੰਦਾ ਤੇ ਲੋਕ ਇਹ ਪੜਾਈਆਂ ਦੇ ਵਿੱਚ ਇਹਦੇ ਵਿੱਚ ਕਮਾਈਆਂ ਦੇ ਮਿਲੀਆਂ ਦੇ ਵਿੱਚ ਲੱਗ ਕਰਕੇ ਧੰਦੀਆਂ ਦੇ ਵਿਛੋੜੀਆਂ ਬੇਈਮਾਨੀਆਂ ਦੇ ਵਿੱਚ ਆਪਣਾ ਜੀਵਨ ਬਰਬਾਦ ਕਰਦੇ ਹੁੰਦੇ ਆਪਣਾ ਜੀਵਨ ਬਰਬਾਦ ਵਿੱਚ ਬਥਿਆ ਤਾਂ ਹੁੰਦਾ ਜਦੋਂ ਦੇ ਦੁਆਰ ਜਾਂਦੇ ਮਾਰ ਪੈਂਦੀ ਹੈ ਫਿਰ ਬੰਦਾ ਆਪਣੇ ਪਾਉਂਦਾ ਫਿਰ ਬੰਦਾ ਪਛਤਾਉਂਦਾ ਇਹ ਲਿਖਾ ਹੈ ਮਹਾਰਾਜ ਨੇ ਬਾਤੇ ਕੀਤਾ ਹੈ ਮਾਰਿਆ ਜੇ ਤੂੰ ਸੰਸਾਰ ਤੋਂ ਛੇੜਨਾ ਹੁੰਦਾ ਇਹ ਲਿਖਾ ਜਿਹੜਾ ਹੈ ਇਹ ਲੇਖ ਦੇ ਨਾਲ ਉਹ ਛੇੜਿਆ ਨਹੀਂ ਜਾਵੇਗਾ ਜਿਹੜੇ ਲਿਖਾ ਦੇ ਨਾਲ ਬੰਦਾ ਛੋੜੇਗਾ ਉਹ ਲਿਖਾ ਬੰਦਾ ਜੀ ਮੈਂ ਤੁਹਾਨੂੰ ਪੜੋ ਲਿਖਾ ਮੈਂ ਤੁਹਾਨੂੰ ਪੜਾਵਾਂਗਾ ਜੋ ਮੈਂ ਹੁਣ ਤੁਹਾਡੇ ਅੱਗੇ ਉਚਾਰਨ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਆਪਣੇ ਜੀਵਨ ਕਾਲ ਦਾ ਸਭ ਤੋਂ ਜੀਵਨਾ ਸ਼ਬਦ ਗੋਪਾਲ ਠਾਕੁਰ ਦਾਸ ਰੋ ਮੈਨੇ ਕੋਣ ਸੰਗੋਏ ਤੇਰੇ ਨਾਨਕ ਜੀ ਹੋਏ ਨਾਮ ਦਾਨ ਰੱਬੀ ਮਾਹੀਆ ਤਰੋਏ ਆਏ ਪ੍ਰਭ ਸ਼ਰਨ ਪਕੋਈ ਆਏ ਪਾਣੇ ਅਖ ਦਇਆ ਪਾਲ ਨੇ ਕਾਹਰ ਹਾਲ ਮਨ ਬਸਾ ਤਾਰ ਮਨ ਬਸਾ ਨਾ ਹੋ ਤਨ ਹਾਲ ਵਾਹਿਗੁਰੂ ਨਾ ਹਾਲ ਵਾਹਿਆ ਹਾਜ ਹੈ ਕਲੇ ਸੁਤਰ ਜੋ ਸ਼ਾਨਦਾਰ ਸੇਵਦੇ ਗੁਰਪਾਸੇ ਉਤਾਰਾ ਨਿਤਾ ਪ੍ਰਤ ਹੋ
2: ਸਤਿ ਸ੍ਰੀ ਅਕਾਲ।

सोदर रागा सा महमला पहला ओंकार सदगुरु प्रसाद सोदर तेरा।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਇ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ।

ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਦ ਵਿਣ ਸਿੱਧੀ ਕਨੈ ਨ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੋਂ ਦਹਿਤ ਸਹਿ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਸਰੈ ਮਰ ਜਾਓ, ਆਖਣ ਔਖਾ ਸੱਚ ਨਾਓ। ਸਚਿਨ

ਨਾਏ ਰਹਾਉ। ਸਚੇ ਨਾਮ ਕੀ ਤਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੈ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ।

ਸੁਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਦ੍ਰਿਗ ਜੀਵੈ ਦ੍ਰਿਗ ਜੀਵਾਸ ਜਿਨ ਹਰ ਜਿਨ ਸਤਿਗੁਰ ਸੰਗਤ ਪਾਈ ਤਿਨ ਧਰਮ

ਕੀਓ ਪਰਿਆ ਸੈਲ ਪਥਰ ਮਹਿ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨ ਪਿਤਾ ਲੋਕ ਸੁਤ ਬੰਤਾ ਕੋਇ ਨ ਕਿਸਕੀ ਧਰਿਆ ਸਿਰ ਸਿਰ ਰਜਕ ਸੰਬਾਹੀ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊਡ ਆਵੈ ਸੈਕੂ ਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ

ਤਿਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੈ ਹਰ ਪੂਜਾ ਜੀ ਤਬ ਤਪਹਿ ਜਪਹਿ ਬੇਅੰਤਾ ਤੇਰੇ ਅਨੇਕ ਪੜੈ ਬਹੁ ਸਿਮ੍ਰਿਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰਨਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡਿਆਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ।

ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੈ ਤਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਅਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖਹਿ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕ ਜਮੋਹੋ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀ ਅਲੇ ਮਨ ਏਕ ਨ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਾਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਆਵਰ ਕਾਜ ਤੇਰਾ ਕਤੈ ਨਕਾਮ ਮਲ ਸਾਧ ਸੰਗਤ ਭਜ ਕੇਵਲ ਨਾਮ ਸ਼ਰਨ ਜਾਮ ਲਾਗ ਭਉ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਬਹਰ ਅਸੁਰ ਕਾ ਕਾਟ ਸਮਾਥਾ ਸ਼੍ਰੀ ਅਸਕੇਤ ਜਗਤ ਕੇ ਨਾਥਾ ਦੁਤੇ ਬਾਨ ਸੌ ਦਉਵਰ ਕਰ ਕਾਟ ਦਇਓ ਅਸ ਦੁਜ ਨਰ ਨਾਹਰ ਪੁਨਰਾ ਛਸ ਕਾ ਕਾਟਾ ਸੀਸਾ ਸ਼੍ਰੀ ਅਸਕੇਤ ਜਗਤ ਕੇ ਈਸਾ ਪੋਪਨ ਬ੍ਰਿਸ਼ਟ ਗਗਨ ਤੇ ਭਈ ਸਭੈਨ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਵਾਜਾ ਅਖਲ ਭਵਨ।

ਹੈ ਆਪਣਾ ਜਾਨ ਕਰੋ ਪ੍ਰਤਪਾਰਾ ਤੁਮ ਸਾਹਿਬ ਮੈਂ ਕਿੰਕਰ ਥਾਰਾ ਦਾਸ ਜਾਨ ਦੇ ਹੱਥ ਉਬਾਰੋ ਹਮਰੇ ਸਭ ਬੈਰਿਨ ਸੰਘਾਰੋ।

ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ ਜੋ ਨਿਜ ਬ੍ਰਹਮ ਸੋ ਕਹਾ ਸੋ ਕਹਿ ਜਗ ਮਾਹੇ ਜੋ ਤਹਿ ਪ੍ਰਭ ਕੋ ਧਿਆਇ ਹੈ ਅੰਤ ਸੁਰਗ ਕੋ ਜਾਹਿ ਦੋਹਰਾ ਹਰ ਹਰ ਜਨ ਦੁਈ ਏਕ ਹੈ ਬਿਚਾਰ ਕਿਛੁ ਨਾਹੀ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਖੈ ਸਮਾਹਿ ਦੋਹਰਾ ਜਬ ਆਇਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਨਾ ਕਬ ਬਾਚ ਦੋਹਰਾ ਠਾਡ ਭਇਓ ਮੈਂ ਜੋਰ ਕਰ ਬਚਨ ਕਹਾ ਸੁਰ ਨਿਆਇ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠ ਧਿਆ ਹੈ ਸੰਤ ਅੰਤ ਲਹਿੰਗੇ ਮੁਕਤ ਫਲ ਪਾਵਹਿੰਗੇ ਭਗਵੰਤ ਦੋਹਰਾ ਤਿਨ ਬਿਦਿਨ ਕੀ ਕੁਲ ਬਿਖੈ ਪ੍ਰਗਟੇ ਨਾਨਕ ਰਾਏ ਸਭ ਸਿੱਖਣ ਕੋ ਸੁਖ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਈਆ ਛਤਰੀ ਕੋ

ਪਿਆਰੈ ਗਿਆਨ ਹੈ ਕਿ ਬਾਢਨੀ ਮਨੋ ਹੱਥ ਲੈ ਕਾਤਰ ਤਾਕਤਵਾਰ ਭਾਰੇ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਕਤ ਨੇਤ ਸੁਰਗ ਬਾਸ ਰਗਬਰ ਕਰਾ ਸਗਰੀ ਪੁਰੀ ਸਮੇਤ ਚੌਪਈ ਜੋ ਇਹ ਕਥਾ ਸੁਣੈ ਅਰ ਗਾਵੈ ਦੁਖ ਪਾਪ ਤਹ ਨਿਕਟ ਨ ਆਵੈ ਬਿਸ਼ਨ ਭਗਤ ਕੀਏ ਫਲ ਹੋਈ ਆਦ ਵਿਆਹ ਛੁਐ ਸਕੈ ਨ ਕੋਈ ਸਮ ਸਤਰੈ ਸੈਸ ਪਚਾਵਨ ਹਾੜ ਵਧੀ ਪ੍ਰਥਮ ਸੁਖ ਦਾਵਨ ਤਉ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਭਰੀ ਲਉ ਲਿਹੁ ਸੁਧਾਰਾ ਦੋਹਰਾ ਨੇਤਰ ਤੁੰਗੇ ਚਰਨ ਤਰ ਸਤ ਦ੍ਰਉ ਤੀਰ ਤਰੰਗ ਸ਼੍ਰੀ ਭਗਵਤ ਪੂਰਨ ਕੀਓ ਰਘਬਰ ਕਥਾ ਪ੍ਰਸੰਗ ਦੋਹਰਾ ਸਾਧ ਅਸਾਧ ਜਾਨੋ ਨਹੀਂ ਬਾਦ ਸੁਬਾਦ ਬਿਬਾਦ ਗ੍ਰੰਥ ਸਕਲ ਪੂ

ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ ਸਭ

ਨਹੀਂ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਮ ਸੁਖ ਮਨ ਆਏ ਵਸੀਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ, ਕਹ ਨਾਨਕ ਸੁਣ ਹੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਦ

ਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ

ਵਾਹਿਗੁਰੂ ਜੀ ਕੀ ਫਤਿਹ। ਮੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭਸ ਉਧਾਰੋ, ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਉਰਧਾਰੋ, ਤਮ ਸੰਸਾਰ ਚਰਨ ਲਗਤਰੀਐ ਸਭ ਨਾਨਕ ਬ੍ਰਹਮ ਪਸਾਰੋ।

ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ। ਪ੍ਰਸ਼ਾਦਾ ਛਕ ਕਰ ਗੁਰੂ ਮਹਾਰਾਜ

तुध डिठे सचे

ਸਪਾਟ ਕਿਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ।

आप करे पर जगा सवाल करे पर

Thank you.

ਸਭ ਵਿਚਾਰਾ ਪਿੰਡਾ ਪਿੰਡਾ ਪਿੰਡਾ ਪਿੰਡਾ।

ਬਾਬਾ ਜੀ ਨਾਮ ਨਹੀਂ ਪਾਤ ਨਾਮ ਨਹੀਂ ਪਾਤ ਵੇਖੇ ਨਾਮ ਨਹੀਂ ਪਾਤ ਵੇਖੇ ਬੜੇ ਤਾਂ ਕੋਈ ਤਾਂ ਕੋਈ ਆਪ ਤੇ ਕੋਈ ਤਾਂ ਕੋਈ ਆਪ ਕੋਈ ਆਪ ਕੋਈ ਆਪ ਕੋਈ ਆਪ ਕੋਈ ਆਪ ਕੋਈ ਆਪ ਕੋਈ ਆਪ ਕੋਈ ਆਪ ਕੋਈ ਆਪ ਕੋਈ ਆਪ ਕੋਈ ਆਪ ਕੋਈ ਆਪ ਕੋਈ ਆਪ ਕੋਈ ਆਪ

मन आया

ਹੁਕਮਤ ਬਾਰੇ ਪੂਰੀ ਨਿਰਮਾਣ

सच बुझाया।

Nanak jin mun paav, jin naan paav, mori.

ਹੋਰ ਨਾ ਪ੍ਰੇਮ ਪਾਈਏ ਹੋਰ ਨਾ ਪ੍ਰੇਮ ਪਾਈਏ ਹੋਰ ਨਾ ਪ੍ਰੇਮ ਪਾਈਏ।

Thank you.

ಸೇರಿ ಮುಂದೆ ಹರಿ ದೇವರ ಬಸ್ ಬಸ್ ಸೋಬದೆ.

Thank you.

ਕਰਮ ਹੈ ਸਿਆਰ ਕੀਤੇ ਲਾ ਕਰ ਬਾਬ ਦੇ ਸਾਹਿਬ ਜੀ ਪਰ ਬਾਬਾ ਮੇਰੇ ਬਾਬਾ ਮੇਰੇ ਬਾਬਾ ਮੇਰੇ ਬਾਬਾ ਮੇਰੇ ਬਾਬਾ ਮੇਰੇ ਬਾਬਾ ਮੇਰੇ ਬਾਬਾ ਮੇਰੇ ਬਾਬਾ ਮੇਰੇ ਬਾਬਾ ਮੇਰੇ ਬਾਬਾ ਮੇਰੇ ਬਾਬਾ ਮੇਰੇ ਬਾਬਾ ਮੇਰੇ ਬਾਬਾ ਮੇਰੇ ਬਾਬਾ ਮੇਰੇ ਬਾਬਾ ਮ

Thank you.

Oh,

ਤਤੁ ਸਤ ਵਰਤਾਇਆ ਜਿਸ ਤੂੰ ਦੇ ਤਿਸ ਮਿਲੈ ਸਤਤਾ ਤਿਨ ਸਤ ਕਮਾਇਆ ਸਤਿਗੁਰ ਮਿਲਿਆ ਸਚ ਪਾਇਆ ਜਿਨ ਕੇ ਹਿਰਦੈ ਸਚ ਵਸਾਇਆ ਮੂਰਖ ਸਚ ਨਾ ਜਾਣਨੀ ਮਨ

ਉਵੇਂ ਸਾਧਨ ਮਾਰੀਐ ਜਿਹਾ ਕਾਲੇ ਕਾਲਨਾ ਤੇ ਵਹਿਣਾ ਪਚਾਰੀਐ ਐਸੀ ਗੁਲਾਨਾ ਖੇਡੀਐ ਜਿੱਤ ਦਰਗਹਿ ਗਿਆ ਹਾਰੀਐ ਪੜਿਆ ਅਤੈ ਉਹ ਮੀਆਂ ਵਿਚਾਰ ਗਏ ਵਿਚਾਰੀਐ ਮੋਚ

0: कर्म है
1: जो
2: ਆਰੇ ਬੁਰਜਨ ਨਾਰੇ ਬੁਰਜਨ ਨਾਰੇ ਬੁਰਜਨ ਨਾਰੇ ਬੁਰਜਨ ਨਾਰੇ ਬੁਰਜਨ ਨਾਰੇ ਬੁਰਜਨ ਨਾਰੇ ਬੁਰਜਨ ਨਾਰੇ ਬੁਰਜਨ ਨਾਰੇ ਬੁਰਜਨ ਨਾਰੇ ਬੁਰਜਨ ਨਾਰੇ ਬੁਰਜਨ ਨਾਰੇ ਬੁਰਜਨ ਨਾਰੇ ਬੁਰਜਨ ਨਾਰੇ ਬੁਰਜਨ ਨਾਰੇ ਬੁਰਜਨ ਨਾਰੇ ਬੁਰਜਨ ਨਾਰੇ ਬੁਰਜਨ ਨਾ

ਇਸ ਵਿੱਚ ਵੱਡੀ ਆਸ ਬਈ ਆਸ